ਸੱਚਾ ਆਇਆ ਨਹੀਂ, ਮੈਂ ਸੱਚਾ ਹੈ ਨਹੀਂ, ਮੈਂ ਚਾਰ ਵਜੇ ਦਾ ਆਇਆ।

जहाँ पानी का होंगे, कल पानी का होंगे।

그때 데리고 있는 셀프 다르네.

0: ਅੰਦਰ ਲਾਇਆ ਇੱਥੇ ਕੋਲ
1: ਅੰਦਰ ਲਾਇਆ
0: ਗਿਆਨੀ ਜੀ ਆਪਣਾ ਮਾਇਕ ਅੰਦਰ ਲਾਇਆ ਹੋਇਆ
1: ਅੰਦਰ ਮਾਇਕ ਲਾ ਕੇ ਜਾਓ
0: ਇੱਥੋਂ ਲਾ ਤਾ ਉਹਨੇ ਤਾਂ ਕੱਪਾਂ ਹੀ ਲਾ ਲੈਣੇ

0: ਬੰਦ ਕਰ ਦਿਓ।
1: ਵਾਹਿਗੁਰੂ।

ਵਾਹਿਗੁਰੂ। ਵਾਹਿਗੁਰੂ।

ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇ ਵੱਡਾ ਡੀਠਾ ਹੋਏ।

ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਰਾ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲ ਲਾਗਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਰਾਸਨਾ ਹਾਉ ਅਰਜਨ ਕੇ ਵੜ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੋ ਹਰ ਹਰ ਨਾਮ ਮਿਲਾਏ ਤ੍ਰਿਪਤਾ ਸਹਾਈ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸੋ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀ ਵਾਸੇ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸੋ ਧਰ ਧਨੋ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਬਹਿ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੁ ਪਾਈ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ

ਤਰਿਆਵਨ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡੇ ਆਵੈ ਸੈ ਕੋ ਸਾਵੰਤ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਗਮੋ ਪਾਰਾ ਸਭ ਧਿਆਵੈ ਸਭ ਧਿਆਵੈ ਤੁਰਜੀ ਹਰ ਸੱਚੇ ਸਿਰ ਜਣਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋਂ ਘੜ ਘੜ ਅੰਤਰ ਸਰਮ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤੁਧ ਬਿਨ ਅਵਰਣ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾੜਾ ਜੋ ਸੇਵਹ ਤੁਜੀ ਜਲ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਬਹੁ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਨਾਨਕ ਕਰਹ ਹਰ ਪੂਜਾ ਜੀ, ਤਪ ਤਪ ਹੈ ਜਪਹ ਬੇਅੰਤਾਂ, ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਹਾਵੈ ਮੇਡੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਤੁਧ ਜੇਵੜਿਆ ਵਰਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧੇ ਆਪੇ ਭਾਵੈ ਸੋਈ ਵਰਤਾ ਜੀ, ਤੂੰ ਆਪੇ ਕਰਹੈ ਸੋ ਹੋਈ, ਤੁਧੇ ਆਪੇ ਸ੍ਰਿਸ਼ਟ ਸਭ ਪਾਈ ਜੀ। ਤੁਧੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸੈ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੁ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਮਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ।

ਕਰ ਕਰ ਵੇਖੈ ਜਨ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਡੂਬੀਅਲੇ ਮਨ ਏਕ ਨ ਚੇਤਸ ਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਣ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁੱਖ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਕਵਰ ਕਾਜ ਤੇਰਾ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਾਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ

ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨ ਰਸ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਨੇ ਆਨ ਵਧਾਈ ਦੇ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬਨ ਬਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਉਬਾਰੇ ਕਬਿਓ ਬਾਚੋ ਬੇਨਤੀ ਚੌਪਈ।

ਆਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਮਾਰਾ ਨਮਸਕਾਰ ਹੈ ਤਾਹ ਹਮਾਰਾ।

ਸਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰਕ ਕਰਾਂ ਕਰਤਾਰਾ ਪ੍ਰਜਾ ਧਰਤਵ ਦੇਹ ਪਾਰਾ ਜਬਿਆ ਕਰਕ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ

ਬਹੁ ਸਿਮਟ ਪਇਓ ਸ਼ੰਕਰ ਕੈਠਾ, ਸਿਗਰੀ ਸ੍ਰੇਸ਼ਟ ਦਿਖਾਏ ਅਚੰਮ ਭਵ, ਆਦਿ ਜੁਗਾਦ ਸਰੂਪ ਸੰਜਮ ਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ।

ਦੁਖਨਾਥ ਸਾਹਿਬਿਆਂ ਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੋ ਰਸ ਨਾ ਪਾਵਈ ਸੁਣੈ ਮੂੜ ਚਿਤ ਲਾਈ ਚਤੁਰਤਾ ਆਵਈ ਦੁਖ ਦਰਦ ਪਾਉ ਨਿਕਟ ਨੰਗ ਤੇ

ਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤਿਰਿਆਂ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਜੂ ਦੋਹਰਾ।

ਵਿਚਾਰ ਆਪਣਾ ਜਾਨ ਮੁਝਾਏ ਪ੍ਰਤ ਪਰਿਆਏ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰਾਖੇ ਆਪ ਮੋਹੇ ਔਰ ਨੰਦ ਲੈ।

ਕਬਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਾਤੋ ਚਿਤਰੋ ਚਾਰੋ ਚੁੱਕ ਹੋਏ ਕਵਲਿਓ ਸੁਧਾਰੋ ਕਬਿਉ ਬਾਚ ਦੋਹਰਾ ਜੋ ਨਿਜ ਪ੍ਰਭ ਸੋ ਕਹਾ ਸੋ ਕਹੁ ਜਗ ਮਾਹੀ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੀ ਦੋਹਰਾ ਹਰ ਹਰ ਜਨ ਦੋਇ ਏਕ ਹੈ ਬਿਬਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਉ ਜਲ ਹੀ ਵਿਕਸ ਸਮਾਇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ।

ਟਲ ਸਭ ਕੋਈ ਭਾਕਤ ਨੇ ਤੋ ਸੁਰਗ ਬਾਸ ਰਗਵਰ ਕਰਾਂ ਸਗਰੀ ਪੁਰੀ ਸਮੇਤ ਚਾਉ ਪਈ। ਜੋ ਇਹ ਕਥਾ ਸੁਣੇ ਅਰ ਗਾਵੇ ਦੁੱਖ ਪਾਪ ਤੇ ਨਿਕਟਣੇ ਆਵੇ। ਬਿਸਨ ਭਗਤ ਕੀ ਇਹ ਫਲ ਹੋਈ ਆਦ ਬਿਆ ਛਬ ਸਕੈ ਨਾ ਕੋਈ। ਸੰਮਤ ਸਤਰਹ ਸਹਿਸ ਪਚਾਵਨ ਹੜ ਵਧੀ ਪ੍ਰਥਮ ਸੁਖ ਦਾਵਨ ਤੁਆ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੋ ਲਿਹੋ ਸੁਧਾਰਾ ਦੋਹਰਾ। ਨੇਤਰ ਤੁਮ ਕੇ ਚਰਨ ਤਰ ਸਤਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਾਗਵਰ ਕਥਾ ਪ੍ਰਸੰਗ। ਸਾਧ ਅਸਾਧ ਜਾਨੋ ਨਹੀਂ ਬਾਧ ਸਬਾਧ ਬੇਬਾਧ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ।

ਸਤਿਗੁਰੁ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ

ਪਾਵੇ। ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬੋ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣ ਹੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮੇ ਨਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਥਾਰੀਆ। ਪੰਜ ਦੋਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਅਨੰਦ ਸੁਨੋ ਵਡ ਭਾਗੀ ਓ, ਸਗਲ ਮਨੋਹਰਤ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿ ਤੇ ਪਵਿੱਤ, ਸਤ ਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿ ਤੇ ਪਵਿੱਤ, ਸਤ ਗੁਰ ਰਹਿਆ ਭਰ ਪੂਰੇ।

ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੀ ਸਾਹੀ ਬਿਰਥਾ ਕੋਈ ਨਾ ਜਾਈ ਜਿਆ ਮੈਂ ਦਿਆ ਹੇ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾਉ ਜਿਹ ਬਾਜਾਂ ਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾਉ ਸ਼੍ਰਮਣੀ ਸੁਣਨਾ ਗੁਰਨਾਉ।

ਗੁਰਪ੍ਰ ਸਾਸਨ ਜੀਓ ਕੀਰਤਨ ਦੇ ਸਮੇਂ ਦੀ ਸਮਾਪਤੀ ਹੈ ਜੀ। ਕੀਰਤਨ ਕਰਦਿਆਂ ਜਥੇ ਪਾਸੋ ਬੇਨਤ ਭੁੱਲਾਂ ਹੋਈਆਂ ਆਪ ਗੁਰ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਹਾਂ ਆਪ ਗਲਤੀ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਹੁਣ ਆਪ ਜੀ ਸਾਨੂੰ ਮੁੱਖ ਸਤਿਕਾਰ ਜੋ ਕਹਿੰਦੇ ਦਰਸ਼ਨ ਸਿੰਘ ਜੀ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜ ਬੈਠੇ ਹੋ, ਪਿਆਰ ਸਾਹਿਤ ਗੁਰਪਤੇ ਪ੍ਰਵਾਨ ਕਰੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵੱਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸੁਆਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਜੋ ਪਾਵਨ ਇਤਿਹਾਸ ਸਿੱਖ ਮਿਸਲਾਂ ਦੇ ਇਤਿਹਾਸ ਤੋਂ ਬਾਅਦ ਜਿਵੇਂ ਜ਼ਮਾਨੇ ਦੀ ਅਦਲਾ ਬਦਲੀ ਹੋਈ ਹੈ, ਜੇ ਵਜਾ ਰਾਜ ਹੁੰਦਾ ਰਾਜਿਆਂ ਦਾ ਅਸਰ ਪ੍ਰਭਾਵ ਅਵਸ਼ ਪਰਜਾ 'ਤੇ ਪੈਂਦਾ ਹੈ। ਜਿਵੇਂ ਹਿੰਦੁਸਤਾਨ ਦੀ ਪਰਜਾ ਬਦਲੀ ਹੈ, ਸਭ ਤੋਂ ਪਹਿਲਾਂ ਇਹ ਅਸਰ ਅੰਗਰੇਜ਼ੀ ਰਾਜ ਦਾ ਜਿਹੜਾ ਪਿਆ ਹੈ ਮੈਨ ਦੁਆਬ ਦੇ ਇਲਾਕੇ ਵਿੱਚ ਯਮੁਨਾ ਤੋਂ ਲੈ ਕੇ ਘੱਗਰ ਦੇ ਵਿਚਕਾਰ ਦਾ ਦਿੱਲੀ ਦੇ ਬਿਲਕੁਲ ਨੇੜੇ ਹੈ। ਪੰਜਾਬ ਵੱਲ ਨੂੰ ਜਾਂਦੇ ਹਾਂ ਪਹਿਲਾਂ ਇਹ ਇਲਾਕਾ ਆਉਂਦਾ ਦਿੱਲੀ ਤੋਂ ਨਿਕਲ ਕੇ, ਕਿਉਂਕਿ ਅੰਗਰੇਜ਼ਾਂ ਦੀ ਹਕੂਮਤ ਜਿਹੜੀ ਸੀ ਇਹ ਦਿੱਲੀ ਤੱਕ ਆ ਗਈ ਸੀ, ਉਹਦਾ ਅਸਰ ਹੋਣਾ ਵੱਚ ਸੀ। ਇਸ ਇਲਾਕੇ 'ਚ ਜਿਵੇਂ ਲੋਕਾਂ ਨੇ ਆਪਣਾ ਸੱਭਿਅਤਾ ਛੱਡੀ ਹੈ, ਪਹਿਲਾਂ ਕਿੰਨੀ ਸੋਹਣੀ ਸੀ, ਸਿੰਘਾਂ ਦਾ ਰਾਜ ਸੀ ਸਾਰੇ ਇੱਥੋਂ ਤੱਕ ਦਿੱਲੀ ਤੱਕ ਹੋ ਗਿਆ ਪਾਣੀਪਤ ਤੱਕ, ਅਤੇ ਕਿੰਨੀ ਸੋਹਣੀ ਸੱਭਿਅਤਾ ਸੀ, ਸਾਦਾ ਲਿਬਾਸ ਸੀ ਸਭ, ਕੋਈ ਵਿਭਚਾਰੀ ਕੋਈ ਚੋਰੀ ਜਾਰੀ ਨਹੀਂ ਕਰਦਾ ਸੀ, ਕਿਸੇ ਤਰ੍ਹਾਂ ਦੀ ਕੋਈ ਕਚਹਿਰੀ ਸਰਕਾਰੀ ਅਸਤਾਮ ਨਹੀਂ ਸੀ, ਵੈਰ ਵਿਰੋਧ ਨਹੀਂ ਸੀ, ਬਹੁਤ ਸੋਹਣਾ ਰਾਜ ਸੀ। ਜਿਵੇਂ ਕਵੀ ਜੀ ਨੇ ਦੱਸਿਆ ਆਪਾਂ ਪ੍ਰਸੰਗ ਸਰਵਣ ਕੀਤੇ ਨੇ, ਲਿਬਾਸ ਵੀ ਜਿਹੜਾ ਖੁੱਲ੍ਹਾ ਸਾਦੇ ਲਿਬਾਸ ਹੁੰਦੇ ਸੀ, ਸਾਦੇ ਲੋਕ ਰਹਿੰਦੇ ਸੀ। ਜਿਵੇਂ ਹੋਰ ਪ੍ਰਸੰਗ ਅੱਗੇ ਆ ਰਿਹਾ ਅਤੇ ਜਿਵੇਂ ਜ਼ਮਾਨਾ ਬਦਲਿਆ ਇਹ ਪ੍ਰਸੰਗ ਆ ਰਿਹਾ, ਸਰਵਣ ਕਰਨਾ ਕਰੀਏ ਜੀ।
1: ਰਈਅਤ ਅਰ ਸਰਦਾਰਨ ਕੀ ਤਬ,
0: ਰਈਅਤ ਪਰਜਾ ਅਤੇ ਸਰਦਾਰਾਂ ਦੀ ਜਿਹੜੇ ਕਬੀਲੇ ਰਾਜ ਕਰਦੇ ਸਨ ਉਹ
1: ਸੂਦੀ ਅਮ੍ਰਿਤੀ ਜੀ,
0: ਉਹਨਾਂ ਦੀ ਇਸ ਤਰੀਕੇ ਨਾਲ ਸੂਦੀ ਸਿੱਧੀ ਸਾਦੀ ਮਰਜ਼ਾਦਾ ਸੀ।
1: ਉਬਤ ਕੱਦ ਹੁੰਦੇ ਬਣ ਸਭ ਕੇ,
0: ਸਾਰਿਆਂ ਦੇ ਬੜੇ ਤਾਕਤਵਰ ਹੁੰਦੇ ਸੀ ਅਤੇ ਕੱਦ ਬੜੇ ਉੱਚੇ ਹੁੰਦੇ ਸੀ ਸਰੀਰਾਂ

0: ਕਈ ਤੇ ਅਨਿਆਈ ਨਹੀਂ ਸਨ ਉਹ ਸੋ ਬੜੇ ਸੁਚੜਦੀ ਕਲਾ ਵਾਲੇ ਜੀਵਨ ਸਨ, ਹਰ ਇੱਕ ਨੂੰ ਨਿਆਂ ਦਿੰਦੇ ਸਨ ਅਤੇ ਕਿਸੇ ਤਰ੍ਹਾਂ ਦਾ ਕੋਈ ਵਿਕਾਰੀ ਨਹੀਂ ਸੀ, ਸਭ ਧੀਆਂ ਭੈਣਾਂ ਸੋ ਸਾਰੀਆਂ ਸੇਫ ਸਨ, ਇੱਜ਼ਤ ਮਾਣ ਨਾਲ ਰਹਿੰਦੀਆਂ ਸਨ।
1: ਹਰ ਪਰਜਾ ਵੀ ਨਿਰਛਲ ਸੀ ਤਬ,
0: ਉਸ ਵੇਲੇ ਪਰਜਾ ਵੀ ਬਿਨਾਂ ਛਲ ਤੋਂ ਸੀ, ਨਿਸ਼ਕਪਟ ਹੁੰਦੀ ਸੀ।
1: ਕਰਜਾ ਜਿਸ ਲੈਤੇ ਥੇ,
0: ਜੀ ਤੋਂ ਕਰਜਾ ਲੈ ਲੈਂਦੇ ਸੀ ਨਾ ਆਪ ਤੋਂ, ਤਕੜੇ ਤੋਂ, ਗਰੀਬ ਲੋਕ, ਅਮੀਰ ਤੋਂ, ਸ਼ਾਹੂਕਾਰ ਤੋਂ ਕਰਜ਼ਾ ਲੈ ਲੈਂਦੇ ਸੀ, ਆਪਣਾ ਕੰਮ ਸਾਰਨ ਵਾਸਤੇ ਪੈਸੇ ਫੜ ਲੈਣੇ ਜਾਂ ਕਾਰੋਬਾਰ ਚਲਾਉਣ ਵਾਸਤੇ, ਜੀ ਤੋਂ ਕਰਜ਼ਾ ਲੈ ਲੈਂਦੇ ਸੀ ਪੈਸੇ। ਸੋ ਕੈਸ਼ ਆਦਿਕ
1: ਬਿਨ ਇਸਟਾਮ ਤਮਸਕ ਤਿਸ ਕੋ,
0: ਬਿਨਾਂ ਇਸਟਾਮ ਸਰਕਾਰੀ ਕਾਗਜ਼ ਤੋਂ ਅਤੇ ਇਸ ਤਰੀਕੇ ਨਾਲ ਬਿਨਾਂ ਹੀ ਹੋਰ ਕਿਸੇ ਸਾਧ ਸੰਗ ਜੀ ਗਵਾਹੀ ਤੋਂ, ਗਵਾਹ ਤੋਂ ਬਿਨਾਂ ਹੀ
1: ਸਾਤ ਪੋਸਤ ਲੋ ਦਿੱਤੇ ਥੇ,
0: ਉਹ ਲਏ ਹੋਏ ਰੁਪਈਏ ਫੜੇ ਹੋਏ ਆਪਣੇ ਆਂਢੀ ਗੁਆਂਢੀ ਤੋਂ, ਸ਼ਾਹੂਕਾਰ ਤੋਂ, ਸੱਤ ਪੀੜ੍ਹੀਆਂ ਤੱਕ ਲੋਕ ਮੋੜਦੇ ਸਨ, ਇੰਨੇ ਚੰਗੇ ਲੋਕ। ਜੇ ਇੱਕ ਜੀ ਨੇ ਕਰਜ਼ਾ ਲਿਆ, ਪਿਤਾ ਦੀ ਡੈਥ ਹੋ ਗਈ, ਅਤੇ ਆਪਣੇ ਮੁੰਡਿਆਂ ਨੂੰ ਦੱਸਿਆ ਹੁੰਦਾ ਸੀ, ਉਹਨੇ ਵਹੀ ਦੇ ਉੱਪਰ ਘਰੇ ਲਿਖਿਆ ਹੁੰਦਾ ਸੀ ਫਲਾਨੇ ਦੇ ਇੰਨੇ ਪੈਸੇ ਦੇਣੇ, ਉਹਨੂੰ ਦੇ ਦਿਓ, ਤਾਂ ਉਹ ਥੋੜ੍ਹਾ ਥੋੜ੍ਹਾ ਕਰਕੇ ਲਾਈ ਜਾਂਦੇ। ਜੇ ਪੁੱਤਰ ਤੋਂ ਵੀ ਰਹਿ ਜਾਂਦਾ ਸੀ, ਪੁੱਤਰ ਆਪਣੇ ਪੁੱਤਰ ਨੂੰ ਗਾਂ ਭਾ ਪਹਿਲੇ ਦੇ ਪੋਤਰੇ ਨੂੰ ਦੱਸ ਕੇ ਜਾਂਦਾ ਸੀ ਵੀ ਇੰਨੇ ਪੈਸੇ ਫਲਾਨੇ ਦੇ ਬਾਕੀ ਆ ਬਈ, ਉਹ ਮੋੜਨੇ ਆ ਆਪਾਂ ਥੋੜ੍ਹੇ ਥੋੜ੍ਹੇ। ਉਹ ਸੱਤ ਪੀੜ੍ਹੀਆਂ ਤੱਕ ਕਵੀ ਜੀ ਕਹਿੰਦੇ ਕਰਜ਼ਾ ਲਾਉਂਦੇ ਸੀ, ਕਿੰਨੇ ਲੋਕ ਇਮਾਨਦਾਰ ਸੀ ਵੇਖੋ, ਪੀੜ੍ਹੀ ਦਰ ਪੀੜ੍ਹੀ 'ਚ ਥੋੜ੍ਹਾ ਥੋੜ੍ਹਾ ਰਹਿ ਜਾਂਦਾ ਸੀ। ਖਾਲਸੇ ਵਿੱਚ ਤਾਂ ਹੁਣ ਵੀ ਅਸੂਲ ਆ, ਜਿਹੜਾ ਗੁਰੂ ਦੀ ਗੁਰਮਰਿਆਦਾ ਵਿੱਚ ਭੈ ਵਿੱਚ ਰਹਿੰਦਾ ਉਹ ਸੋ ਨਹੀਂ ਕਿਸੇ ਦਾ ਰੱਖਦਾ। ਮਹਾਰਾਜ ਜੀ ਨੇ ਮਰਿਆਦਾ ਹੀ ਐਸੀ ਦਿੱਤੀ, ਪਰ ਧਨ ਪਾਹਨ ਤੁਲ ਤ੍ਰਿਆ ਪਰਮਾਤ ਹਮਾਰ, ਪਰਾਇਆ ਧਨ ਜਿਹੜਾ ਰੱਖਣਾ ਹੈ, ਦੱਬਣਾ ਹੈ, ਲੈ ਕੇ ਮੁਕਰਨਾ ਹੈ, ਪੱਥਰ ਵਾਂਗ ਆ, ਜਿਵੇਂ ਪੱਥਰ ਵੱਜਦਾ ਨਾ, ਪੱਥਰ ਨੁਕਸਾਨ ਹੀ ਕਰਦਾ ਫਿਰ ਨੁਕਸਾਨ ਹੀ ਹੁੰਦਾ। ਖਾਲਸੇ ਦੇ ਹੁਣ ਵੀ ਰੂਲ, ਜਦੋਂ 1984 ਵਿੱਚ ਜੂਨ 1984 ਦਾ ਘੱਲੂ ਘਰਾ ਵਰਤ ਗਿਆ, ਫੌਜ ਆ ਗਈ, ਦਰਬਾਰ ਸਾਹਿਬ ਨੂੰ ਘੇਰਾ ਪੈ ਗਿਆ, ਕਰਫਿਊ ਲੱਗ, ਨਾ ਬਾਹਰੋਂ ਅੰਦਰ ਕੋਈ ਜਾ ਸਕਦਾ ਸੀ, ਨਾ ਅੰਦਰੋਂ ਬਾਹਰ ਆ ਸਕਦਾ ਸੀ। ਉਸ ਵੇਲੇ ਸ਼ਹੀਦ ਭਾਈ ਅਮਰੀਕ ਸਿੰਘ ਜੀ, ਖਾਲਸਾ ਖਾਲਸਾ ਹੀ ਆ, ਹੁਣ ਵੀ ਉਹੋ ਜਿਹੇ ਸਿੰਘ ਨੇ ਬਹੁਤ ਨੇ, ਉਹ ਭਾਈ ਅਮਰੀਕ ਸਿੰਘ ਜੀ ਹੁਣਾਂ ਨੇ ਆਪਣੇ ਪਰਿਵਾਰ ਨੂੰ ਕਿਹਾ, ਬੀਬੀ ਜੀ ਹੁਣਾਂ ਨੂੰ, ਬੀਬੀ ਹਰਮੀਤ ਕੌਰ ਜੀ, ਬੜੇ ਚੜ੍ਹਦੀ ਕਲਾ ਵਾਲੇ ਨੇ ਉਹ, ਉਹਨਾਂ ਨੂੰ ਕਹਿਣ ਲੱਗੇ ਵੀ ਉੱਜਲ ਸਿੰਘ ਮਲਸੀਆਂ ਜਿਹੜਾ ਵਾ ਨਾ, ਉੱਜਲ ਸਿੰਘ ਮਲਸੀਆਂ, ਉਹ ਅਮੀਰ ਸੀ ਸਿੰਘ, ਦਮਦਮੀ ਟਕਸਾਲ ਦੇ ਨਾਲ ਉਹਦਾ ਬਹੁਤ ਪਿਆਰ ਰਿਹਾ ਵਾ, ਹੁਣ ਉਹ ਹੈ ਨਹੀਂ ਦੁਨੀਆ, ਚੜ੍ਹਾਈ ਕਰ ਗਿਆ, ਮਲਸੀਆਂ ਦਾ ਸੀ ਨਕੋਦਰ ਕੋਲ, ਅਤੇ ਉਹ ਉੱਜਲ ਸਿੰਘ ਤੋਂ ਕਹਿੰਦੇ ਵੀ ਉਹ ਤੋਂ 40,000 ਰੁਪਈਆ ਲਿਆ ਵਾ, ਫੜਿਆ ਵਾ, ਉਹਦਾ 40,000 ਰੁਪਈਆ ਮੋੜਨਾ ਵਾ, ਅਸੀਂ ਤਾਂ ਹੁਣ ਇੱਥੇ ਸ਼ਹੀਦ ਹੋ ਜਾਣਾ ਵਾ। ਪਰਿਵਾਰ ਨੂੰ ਕਹਿੰਦੇ ਜਿਵੇਂ ਕਿਵੇਂ ਮਰਜ਼ੀ ਮੋੜਿਓ, ਇਹ ਦੱਸ ਕੇ ਗਏ ਸੀ ਭਾਈ ਸਾਹਿਬ। ਫਿਰ ਬਾਅਦ 'ਚ ਉਹਨਾਂ ਪਰਿਵਾਰ ਨੇ ਉਹ ਪੈਸੇ, ਉਹ ਲੈਂਦਾ ਨਹੀਂ ਸੀ ਉੱਜਲ ਸਿੰਘ, ਪਰ ਉਹ ਦਿੱਤੇ ਇੱਕ ਵਾਰ ਉਹਨਾਂ ਨੂੰ ਮੋੜੇ। ਸੋ ਇਸ ਤਰ੍ਹਾਂ ਹੁੰਦਾ ਪੁਰਾਣੇ ਉਸ ਸਮੇਂ ਦੇ, ਕਹਿੰਦੇ ਪਹਿਲੇ ਜਿਹੜੇ ਸਿੰਘ ਸੀ, ਸਿੱਖ ਰਾਜ ਦਾ ਅਸਰ ਸੀ ਮਿਸਲਾਂ ਦਾ, ਵੀ ਲੋਕ ਇੰਨੇ ਸੀ, ਸੱਤ ਪੀੜ੍ਹੀਆਂ ਤੱਕ ਜੇ ਕੋਈ ਕਰਜ਼ਾ ਲੈ ਲੈਂਦੇ ਸੀ ਕਿਸੇ ਦਾ ਰੱਖਦੇ ਨਹੀਂ ਸੀ, ਸੋ ਮੋੜਦੇ ਸਨ।
1: 20-30 ਬਰਸਨ ਕੀ ਲੜਕੀ,
0: ਅਤੇ ਇੰਨਾ ਵਧੀਆ ਜ਼ਮਾਨਾ ਸੀ, 20 ਤੋਂ ਲੈ ਕੇ 30 ਸਾਲਾਂ ਤੱਕ ਦੀ ਜੋ ਲੜਕੀ ਹੁੰਦੀ ਸੀ ਅਨਮੈਰਿਡ,
1: ਫਿਰਤੀ ਰਹਿਤ ਕੁਮਾਰੀ ਜੇ,
0: ਜਿਹੜੀ ਅਨਮੈਰਿਡ ਰਹਿੰਦੀ ਸੀ, ਵਿਆਹੀ ਨਹੀਂ ਹੁੰਦੀ ਸੀ, ਭਾਵੇਂ
1: ਜਵਾਨ ਨਾਰ ਨਰ ਇਕੱਠੇ ਫਿਰਤ ਹੈ,
0: ਜਵਾਨ ਇਸਤਰੀਆਂ ਲੜਕੀਆਂ ਅਤੇ ਪੁਰਸ਼ ਨੌਜਵਾਨ ਇਕੱਠੇ ਫਿਰਦੇ ਹੁੰਦੇ ਸੀ, ਇਕੱਠੇ ਖੇਡਦੇ ਹੁੰਦੇ ਸੀ, ਇਕੱਠੇ ਕੰਮ ਕਾਜ ਕਰਦੇ ਹੁੰਦੇ ਸੀ, 30 ਸਾਲ ਦੀ ਉਮਰ ਤੱਕ ਵੀ ਅਨਮੈਰਿਡ ਜਿਹੜੇ ਹੁੰਦੇ ਸਨ।
1: ਕਰਤੇ ਕਭੀ ਨਾ ਖਵਾਰੀ ਜੇ,
0: ਜਿਹੜੇ ਕਦੇ ਵੀ ਕੋਈ ਖਰਾਬੀ ਨਹੀਂ ਕਰਦੇ ਸੀ, ਕੋਈ ਮਸ਼ਕਰੀ ਤੱਕ ਆਪਸ ਵਿੱਚ ਲੰਪਟ ਤਾਂ ਕੀ ਹੋਣਾ ਵਾ। ਸੋ ਇੰਨਾ ਸੋਹਣਾ ਜੀਵਨ ਸੀ, ਸਾਦਾ ਜੀਵਨ ਸੀ, ਤੋਂ ਸਾਧ ਸੰਗਤ ਜੀ ਕਵੀ ਜੀ ਦਰਸਾ ਰਹੇ ਹਨ
1: ਨਿਜ ਕੁਟੰਬ ਤਨ ਮਾਹੇ ਮੁਹੱਬਤ ਜਯੋ ਥੀ।
0: ਆਪਣੇ ਪਰਿਵਾਰ ਵਿੱਚ ਜਿੱਦਾਂ ਦੀ ਬੰਦਿਆਂ ਦੀ ਮੁਹੱਬਤ ਹੁੰਦੀ ਸੀ, ਪਿਆਰ ਹੁੰਦਾ ਸੀ ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਨਾਲ, ਪੁੱਤ ਪੋਤਰਿਆਂ ਨਾਲ, ਆਪਣੇ ਸਕੇ ਭੈਣ ਭਰਾਵਾਂ ਨਾਲ,
1: ਤੇ ਉਹ ਪਰਮਾਹੀ ਪੀ
0: ਪਰਾਇਆਂ ਦੇ ਨਾਲ ਵੀ ਉਹੋ ਜਿਹਾ ਹੀ ਪਿਆਰ ਸੀ। ਉਨਾ ਹੀ ਪਿਆਰ ਆਂਢ ਗੁਆਂਢ ਨਾਲ, ਹੋਰਨਾਂ ਨਾਲ, ਸਾਰਿਆਂ ਦੇ ਇੱਕੋ ਜਿਹਾ ਪਿਆਰ ਕਰਦੇ ਸੀ। ਭਾਵ ਪਰਾਏ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਲੋਕ ਸਮਝਦੇ ਸਨ। ਪਰਾਏ ਦਾ ਜਿਹੜਾ ਕੰਮ ਸੀ ਵਿਗੜਿਆ ਹੋਇਆ, ਉਹ ਆਪਣਾ ਵਿਗੜ ਗਿਆ ਸਮਝ ਲਓ। ਪਰਾਏ ਦਾ ਦੁੱਖ ਆਪਣਾ ਦੁੱਖ, ਜਿਵੇਂ ਆਪਣੇ ਆਪ ਨੂੰ ਦੁੱਖ ਲੱਗਦਾ, ਇੰਨਾ ਸਮਝਦੇ ਸਨ।
1: ਨਿਜ ਕਾਰਜ ਸਮ ਕਾਜ ਦੁਤੀ ਕਾ,
0: ਆਪਣੇ ਕੰਮ ਦੇ ਬਰਾਬਰ ਦੂਜੇ ਦਾ ਕੰਮ ਜਿਹੜਾ ਅੜਿਆ ਹੁੰਦਾ ਸੀ ਨਾ ਗੁਆਂਢੀ ਦਾ,
1: ਕਰਤੇ ਰਲ ਮਿਲ ਚਾਹੀ ਪੀ,
0: ਬੜੇ ਉਤਸ਼ਾਹ ਨਾਲ ਸਾਰੇ ਰਲ ਮਿਲ ਕੇ ਉਹਨੂੰ ਕਰਦੇ ਸੀ, ਕੰਮ ਸਾਰਦੇ ਸੀ, ਅਗਲੇ ਦਾ ਪੂਰਾ ਕਰਦੇ ਸੀ, ਆਪਣਾ ਕੰਮ ਸਮਝ ਕੇ ਦੂਜੇ ਦਾ, ਲੋੜਵੰਦ ਦਾ।
1: ਸਾਖ ਸੰਬੰਧੀ ਦੋਸਤ,
0: ਜਿਹੜੇ ਸਾਖ ਸੰਬੰਧੀ ਜਿਵੇਂ ਹੁੰਦੇ ਆ, ਜਿਵੇਂ ਦੋਸਤ ਹੁੰਦੇ ਨੇ ਆਪਣੇ ਪੱਕੇ,
1: ਹੋਸਤ ਪੋਸਤ ਅਮਲੀ ਨਿਆਈ।
0: ਸੋ ਜਿਵੇਂ ਅਮਲੀ ਅਮਲ ਤੋਂ ਬਿਨਾਂ ਨਹੀਂ ਨਾ ਰਹਿ ਸਕਦਾ, ਪੋਸਤ ਅਤੇ ਅਮਲੀ ਦਾ ਗੂੜਾ ਨਾਤਾ ਹੈ। ਅਮਲੀ ਜੀਵੈ ਅਮਲ ਖਾਏ, ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦਿੱਤੇ ਨੇ, ਤਿਉਂ ਹਰ ਜਨ ਜੀਵੈ ਹਰ ਧਿਆਏ। ਜਿਵੇਂ ਅਮਲੀ ਅਮਲ ਜੀ ਕੇ ਜੀ ਖਾ ਕੇ ਹੀ ਜਿਉਂਦਾ ਹੈ ਨਾ, ਰਹਿ ਨਹੀਂ ਸਕਦਾ। ਜਿਹਨੂੰ ਅਮਲ ਲੱਗ ਜੇ ਇੱਕ ਵਾਰ, ਇੰਨੀ ਭੈੜੀ ਬਾਦੀ ਹੈ। ਅਮਲੀ ਦਾ ਅਤੇ ਪੋਸਤ ਦਾ ਜਿਵੇਂ ਡੋਡਿਆਂ ਦਾ ਆਪਸ ਵਿੱਚ ਸਨੇਹ ਹੁੰਦਾ, ਰਿਸ਼ਤਾ ਹੁੰਦਾ, ਰਹਿ ਨਹੀਂ ਸਕਦੇ ਇਹ। ਸੋ ਸਾਖ ਸੰਬੰਧੀ ਦੋਸਤ ਹੋਸਤ, ਇਸ ਤਰ੍ਹਾਂ ਦੇ ਸਾਖ ਰਿਸ਼ਤੇਦਾਰ ਸੰਬੰਧੀ ਅਤੇ ਦੋਸਤ ਹੁੰਦੇ ਸੀ ਇਸ ਤਰ੍ਹਾਂ। ਭਾਵ ਰਹਿ ਨਹੀਂ ਸਕਦੇ ਸੀ ਇੱਕ ਦੂਜੇ ਤੋਂ ਬਿਨਾਂ, ਮਿਲੇ ਤੋਂ, ਇੱਕ ਦੂਜੇ ਦੇ ਕੰਮ ਆਏ ਤੋਂ ਬਿਨਾਂ ਰਹਿ ਨਹੀਂ ਸਕਦੇ ਸਨ।
1: ਜਾਨ ਮਾਲ ਤੇ ਪਿਆਰੇ ਲਖਤੇ,
0: ਇਉਂ ਆਪਣੇ ਸੰਬੰਧੀਆਂ ਨੂੰ, ਆਪਣੇ ਦੋਸਤ ਮਿੱਤਰਾਂ ਨੂੰ ਆਪਣੇ ਜਾਨ ਮਾਲ ਤੋਂ ਪਿਆਰੇ ਜਾਣਦੇ ਸੀ, ਆਪਣੀ ਜਾਨ ਮਾਲ ਦੀ ਪਰਵਾਹ ਨਹੀਂ ਕਰਦੇ ਸੀ, ਲਾ ਦਿੰਦੇ ਸੀ ਉਹਨਾਂ ਦੇ ਦੁੱਖਾਂ ਤੇ।
1: ਰਖਤੇ ਪੱਖ ਮਹਾਹੀ ਜੀ,
0: ਬਹੁਤ ਭਾਰੀ ਪੱਖ ਰੱਖਦੇ ਹੁੰਦੇ ਸੀ ਇੱਕ ਦੂਜੇ ਦਾ, ਨਾਲ ਖੜਦੇ ਸਨ ਲੋਕ।
1: ਖਦਾਂਚ ਤੈਂ ਜੇ ਲੜਪੀ ਪੜਤੇ,
0: ਜੇ ਕਦੇ ਕਿਸੇ ਨੂੰ ਇੱਕ ਨੂੰ ਚਿੱਤ ਵਿੱਚ ਗੁੱਸਾ ਆ ਜਾਂਦਾ ਤੇ ਲੜ ਵੀ ਪੈਂਦੇ ਕਿਤੇ, ਆਪ ਲੜਾਈ ਝਗੜੇ ਹੋ ਹੀ ਜਾਂਦੇ ਆ ਨਾ ਸੁਭਾਵਕ, ਜੇ ਕਿਤੇ ਲੜ ਵੀ ਪੈਂਦੇ ਸਨ ਲੋਕ ਉਸ ਵੇਲੇ,
1: ਚੜ੍ਹਦੇ ਨਹੀਂ ਕਚਹਿਰੀ ਜੀ,
0: ਫਿਰ ਜਾ ਕੇ ਦੂਜੇ ਦੀ ਜਿਹਨੇ ਪਹਿਲ ਕੀਤੀ ਹੁੰਦੀ ਸੀ ਉਹਦੀ ਕਚਹਿਰੀ 'ਤੇ ਜਾ ਕੇ ਸ਼ਿਕਾਇਤ ਨਹੀਂ ਕਰਦੇ ਸੀ, ਸਰਕਾਰੀ ਦਰਬਾਰੇ ਨਹੀਂ ਜਾਂਦੇ ਸੀ, ਕੋਤਵਾਲਿਆਂ ਵਿੱਚ ਕੋਤਵਾਲਾਂ ਕੋਲ ਨਹੀਂ ਜਾਂਦੇ ਸਨ।
1: ਆਬਲੀਕ ਸਮ ਮਿਟਤ ਗੁੱਸਾ,
0: ਅਤੇ ਜਿਵੇਂ ਕਵੀ ਗਿਆਨੀ ਗਿਆਨ ਸਿੰਘ ਜੀ ਲਿਖ ਰਹੇ ਨੇ ਵੀ ਜਿਵੇਂ ਸਾਧ ਸੰਗਤ ਜੀ ਪਾਣੀ ਹੁੰਦਾ ਨਾ, ਪਾਣੀ ਦੇ ਵਿੱਚ ਲਕੀਰ ਜੀ ਪਾ ਦੇਈਏ, ਉਹ ਥੋੜ੍ਹਾ ਚਿਰ ਹੀ ਰਹਿੰਦੀ ਹੈ, ਵੱਟ ਜੀ ਬਣ ਜਾਂਦੀ, ਨਾਲ ਦੀ ਨਾਲ ਹੀ ਮਿਟ ਜਾਂਦੀ। ਇਵੇਂ ਜੇ ਗੁੱਸਾ ਆਉਂਦਾ ਵੀ ਸੀ ਤਾਂ ਪਾਣੀ ਦੇ ਵਿੱਚ ਜਿਵੇਂ ਲਕੀਰ ਹੁੰਦੀ ਹੈ ਇਉਂ ਮੇਟ ਲੈਂਦੇ ਸੀ, ਬਹੁਤਾ ਚਿਰ ਨਹੀਂ ਰੱਖਦੇ ਸੀ, ਗੁੱਸਾ ਮਨ ਵਿੱਚ ਰਹਿੰਦਾ ਹੀ ਨਹੀਂ ਸੀ।

0: ਵੀ ਉਹੋ ਜਿਹੀ ਹਾਲਤ ਹੀ ਬਣੀ ਪਈ ਹੈ ਪੰਜਾਬ ਵਿੱਚ ਕਿ ਕਈ ਵਾਰ ਜਦੋਂ ਸ਼ਾਸਕ ਮਾੜੇ ਹੋਣ ਅਤੇ ਪਰਜਾ ਜਿਹੜੀ ਆਮ ਮੁਹਾਰੀ ਹੋ ਜਾਂਦੀ। ਹੁਣ ਵੀ ਐਵੇਂ ਛੋਟੀ ਛੋਟੀ ਗੱਲ 'ਤੇ ਗੁੱਸਾ ਕਰਕੇ ਕਤਲ ਕਰੀ ਜਾਂਦੇ ਆ ਨਿੱਕੀਆਂ ਨਿੱਕੀਆਂ ਗੱਲਾਂ 'ਤੇ। ਤੋ ਕਵੀ ਜੀ ਕਹਿੰਦੇ ਉਦੋਂ ਵੀ ਸਮਾਂ ਐਸਾ ਸੀ, ਇਹ ਸਮਾਂ ਐਸਾ ਬਦਲਦਾ ਰਹਿੰਦਾ ਹੈ ਰਾਜ ਦੇ ਮੁਤਾਬਕ ਹੀ। ਚੰਗਾ ਰਾਜਾ ਆ ਜਾਵੇ ਤਾਂ ਪਰਜਾ ਵੀ ਚੰਗੀ ਬਣ ਜਾਂਦੀ, ਸਵਾਰੀ ਜਾਂਦੀ। ਪਰ ਉਸ ਵੇਲੇ ਹੋਰ ਦੱਸਦੇ ਨੇ ਵੀ ਸੌ ਸੌ ਭੈਂਸ ਗਊ ਇੱਕ ਇੱਕ ਘਰ ਹੁਤੀ, ਸੌ ਸੌ ਮੱਝ ਅਤੇ ਗਾਂ ਦੁੱਧ ਦੇਣ ਵਾਲੀਆਂ, ਦੁਧਾਰੂ ਪਸ਼ੂ ਇੱਕ ਇੱਕ ਘਰ ਵਿੱਚ ਰੱਖੀਆਂ ਹੁੰਦੀਆਂ ਸਨ।
1: ਜੰਗਲ ਥੇ
0: ਉਦੋਂ ਕਿਉਂਕਿ ਪਸ਼ੂਆਂ ਨੂੰ ਚਰਨ ਵਾਸਤੇ ਚਾਰ ਗਾਂ ਚਰਾਂਗਾਂ, ਬਹੁਤ ਜੰਗਲ ਸੀ, ਜ਼ਮੀਨ ਬੇਆਬਾਦ ਸੀ, ਬਹੁਤੇ ਜੰਗਲ ਸਨ ਅਤੇ ਚਰਾਂਗਾਂ ਮਿਲ ਜਾਂਦੀਆਂ ਸੀ। ਹੁਣ ਤਾਂ ਚਰਾਂਗਾਂ ਹੀ ਹੈ ਨਹੀਂ। ਪੰਜਾਬ ਦੀ ਜ਼ਮੀਨ ਜਿਹੜੀ ਬਹੁਤ ਮਹਿੰਗੀ ਹੋ ਗਈ, ਸਾਰੇ ਜਿਹੜੇ ਛੱਪੜ ਵੀ ਲੋਕਾਂ ਨੇ ਰੋਕ ਲਏ, ਬਾਹਰ ਢਾਬਾਂ ਜਿਹੜੀਆਂ ਸੀ ਸਭ ਥਾਂ ਰੋਕ ਲਏ। ਹੁਣ ਤਾਂ ਸੜਕਾਂ ਵੀ ਵਿੱਚੋਂ ਵੱਢੀਆਂ ਪਈਆਂ ਨੇ, ਰਾਹ ਵੀ ਅਤੇ ਪਏ ਵੀ ਜਿਹੜੇ ਮਸਾਂ ਉਹਨੇ ਟਰੈਕਟਰ ਟਰਾਲੀ ਜਾਣ ਜੋਗੇ ਛੱਡੇ ਨੇ, ਦੋ ਦੋ ਕਰਮ ਦੇ ਪਏ ਵੀ ਵੱਢ ਛੱਡੇ ਨੇ ਲੋਕਾਂ ਨੇ। ਜਿਹੜੇ ਚਾਰਨ ਵਾਸਤੇ ਪਸ਼ੂਆਂ ਨੂੰ ਕੋਈ ਥਾਂ ਨਹੀਂ ਰਹਿ ਗਈ, ਕੇਵਲ ਜਿਹੜੇ ਪਿੰਡ ਨਹਿਰਾਂ ਦੇ ਕੋਲ ਨੇ ਨਾ ਅਤੇ ਨਹਿਰਾਂ ਦੇ ਦੁਆਲੇ ਸਰਕਾਰੀ ਰੁੱਖ ਲੱਗੇ ਹੁੰਦੇ ਨੇ, ਉੱਥੇ ਮਾੜਾ ਮੋਟਾ ਭੇਡਾਂ ਬੱਕਰੀਆਂ ਵਾਲੇ ਕੋਈ ਮਾੜੇ ਮੋਟੇ ਚਾਰਦੇ ਨੇ ਪਸ਼ੂ, ਜਿਹਦੇ ਚਰਾਂਗਾਂ ਹੀ ਖਤਮ ਹੋ ਗਈਆਂ। ਤੋ ਉਸ ਵੇਲੇ ਜੰਗਲ ਸੀ ਖੁੱਲ੍ਹਾ ਸ਼ਰੇਆਮ, ਸੌ ਸੌ ਮੱਝ ਅਤੇ ਗਊ ਦੁੱਧ ਦੇਣ ਵਾਲੀ ਰੱਖੀ ਹੁੰਦੀ ਸੀ। ਉਹ ਜੰਗਲ ਬਹੁਤ ਸਨ, ਚਰਾਂਗਾ ਚਰਨ ਨੂੰ ਵਾਧੂ ਸੀ ਥਾਂ।
1: ਦੁੱਧ ਕ੍ਰਿਤ ਮਨ ਪਾਵਤ ਛਕਤੇ,
0: ਦੁੱਧ ਕਿਉਂ ਮਨ ਪਾਉਂਦਾ ਛਕਦੇ ਸੀ ਰੱਜ ਰੱਜ ਕੇ,
1: ਰੱਖਤੇ ਜਨ ਉਹ ਜੰਗਲ ਥੇ,
0: ਤੇ ਮਾਇਆ ਜਿਹੜੀ ਹੈ ਉਹ ਜਮ੍ਹਾਂ ਕਰਕੇ ਨਹੀਂ ਰੱਖਦੇ ਸੀ ਉਦੋਂ ਲੋਕ ਜਿਹੜੇ ਸੀ, ਉਹ ਛਕੀ ਛਕਣ ਛਕਾਉਣ 'ਤੇ ਖਰਚਾ ਕਰ ਦਿੰਦੇ ਸੀ ਪਾਉਣ 'ਤੇ, ਅਤੇ ਜਮ੍ਹਾਂ ਨਹੀਂ ਕਰਦੇ ਸੀ। ਸੋ ਇਸ ਤਰੀਕੇ ਨਾਲ ਹੁਣ ਤਾਂ ਲੋਕ ਦੁੱਧ ਘਿਓ ਹੀ ਵੇਚੀ ਜਾਂਦੇ ਆ। ਐਸਾ ਸਮਾਂ ਆ ਗਿਆ ਮੁੜ ਕੇ ਹੁਣ 1980-85 ਤੋਂ ਬਾਅਦ ਡੇਰੀਆਂ ਖੁੱਲ੍ਹ ਗਈਆਂ, ਮਹਿੰਗਾਈ ਹੋ ਗਈ। ਤੋ ਇਸ ਤਰੀਕੇ ਨਾਲ ਘਰੇ ਚਾਹ ਜੋਗਾ ਹੀ ਮਸਾਂ ਰੱਖਦੇ ਨੇ, ਕਈ ਵਾਰ ਆਪਦੇ ਪੀਣ ਨੂੰ ਵੀ ਨਹੀਂ ਰੱਖਦੇ, ਸਾਰਾ ਹੀ ਚਾੜੇ ਆਉਂਦੇ ਵੇਚ ਆਉਂਦੇ ਨੇ। ਉਦੋਂ ਇਹੋ ਜਿਹਾ ਕਹਿੰਦੇ ਜ਼ਮਾਨਾ ਸੀ ਵੀ ਮਾਇਆ ਨਹੀਂ ਜਮ੍ਹਾਂ ਕਰਦੇ ਸੀ ਅਤੇ ਰੱਜ ਕੇ ਦੁੱਧ ਘਿਓ ਛਕਦੇ ਸਨ।
1: ਖੇਤੀ ਅਤਿ ਥੋਰ ਹੀ ਕਰਤੇ,
0: ਖੇਤੀ ਅਤਿ ਥੋਰ ਹੀ ਕਰਤੇ, ਖੇਤੀ ਬਹੁਤ ਹੁੰਦੀ ਸੀ ਭਾਵੇਂ ਜ਼ਮੀਨ ਖੁੱਲ੍ਹੀ ਪਈ ਸੀ ਸ਼ਰੇਆਮ, ਅਤੇ ਪਰ ਥੋੜ੍ਹੀ ਖੇਤੀ ਕਰਦੇ ਸੀ ਜਿੰਨੀ ਕੁ ਹੁੰਦੀ ਸੀ ਆਰਾਮ ਨਾਲ।
1: ਤੋਪੀ ਸਾਸਤ ਰਹਿਤੋ ਹੀ,
0: ਤਾਂ ਵੀ ਮਹਿੰਗਾਈ ਨਹੀਂ ਸੀ, ਚੀਜ਼ਾਂ ਜਿਹੜੀਆਂ ਨਾ ਅੰਨ ਅਨਾਜ ਉਹ ਸਸਤਾ ਹੀ ਰਹਿੰਦਾ ਮਿਲ ਜਾਂਦਾ ਸੀ।
1: ਅੰਨ ਦਵਾਦਸ ਮਨ ਖੋੜਸ ਲਓ,
0: ਅਤੇ ਇੱਕ ਰੁਪਈਏ ਦਾ ਜਿਹੜਾ ਅੰਨ ਸੀ ਨਾ ਅਨਾਜ, ਉਹ 10 ਤੋਂ ਲੈ ਕੇ 16 ਮਨ ਤੱਕ ਸਾਧਸੰਗ ਜੀ ਮਿਲਦਾ ਸੀ।
1: ਕੀ ਦਸੇਰ ਬਿਕਾਤੋ ਹੀ,
0: ਤੇ ਦੇਸੀ ਘਿਓ ਹੁੰਦਾ ਸੀ ਉਸ ਵੇਲੇ, ਕੁੱਪਿਆਂ 'ਚ ਆਉਂਦਾ ਹੁੰਦਾ ਸੀ, ਨਾ ਟੀਨ ਹੁੰਦੇ ਸੀ, ਅਤੇ ਇਸ ਤਰੀਕੇ ਨਾਲ ਨਾ ਦਸੌਰੀ ਘਿਓ ਹੋਰ ਹੁੰਦਾ, ਡਾਲਡਾ ਡੂਲਾ ਜਿਹੜਾ ਹੁਣ ਆਇਆ। ਸੋ ਦੇਸੀ ਘਿਓ ਹੁੰਦਾ ਸੀ ਅਤੇ ਚਮੜੇ ਦੇ ਕੁੱਪਿਆਂ 'ਚ ਆਉਂਦਾ ਹੁੰਦਾ ਸੀ ਦੇਖ ਪਿੰਡਾਂ 'ਚ, ਅਤੇ ਉਹ ਦੇਸੀ ਘਿਓ ਜਿਹੜਾ ਆਪ ਬਣਾਇਆ ਹੁੰਦਾ ਲੋਕਾਂ ਨੇ ਘਰਾਂ ਵਿੱਚ, ਉਹ ਹੀ ਵੇਚਦੇ ਹੁੰਦੇ ਸੀ। ਇੱਕ ਰੁਪਈਏ ਨੂੰ 10 ਸੇਰ ਮਿਲਦਾ ਹੁੰਦਾ ਸੀ, ਇੱਕ ਰੁਪਈਏ ਦਾ ਸੁੱਕਾ ਅੰਨ ਜਿਹੜਾ ਸੀ ਦਾਣੇ ਆਦਿਕ ਉਹ 10 ਮਣ ਤੋਂ ਲੈ ਕੇ 16 ਮਣ ਤੱਕ, ਅਤੇ ਦੇਸੀ ਘਿਓ 10 ਸੇਰ ਮਿਲਦਾ ਸੀ।
1: ਵਸਤ ਮੁਲਕ ਇਸ ਕੀ ਇਸ ਮਾਹੀ,
0: ਇਹ ਮੁਲਕ ਦੀ ਹਿੰਦੁਸਤਾਨ ਦੀ ਵਸਤੂ ਜਿਹੜੀ ਸੀ ਪੰਜਾਬ ਦੀ, ਜਾਂ ਇਹ ਜਿਹੜੇ ਇਲਾਕਾ ਜਮਨਾ ਦਾ ਅਤੇ ਘੱਗਰ ਦਰਿਆ ਦੇ ਵਿਚਕਾਰ ਦੀ ਗੱਲ ਕਰ ਰਹੇ ਨੇ, ਇਹ ਜਿਹੜੀ ਸੋ ਇਸ ਮੁਲਕ ਦੀ ਜਿਹੜੀ ਵਸਤੂ ਸੀ ਜੋ ਵੀ ਪੈਦਾਵਾਰ ਹੁੰਦੀ ਸੀ।
1: ਰਹਿਤੀ ਜਾਤ ਨਾ ਕਿਤ ਬਹਿਰ,
0: ਉਹ ਮੁਲਕ ਦੇ ਵਿੱਚ ਹੀ ਰਹਿੰਦੀ ਸੀ, ਕਿਤੇ ਬਾਹਰ ਵਿਕਣ ਵਾਸਤੇ ਨਹੀਂ ਜਾਂਦੀ ਸੀ, ਬਾਹਰ ਵਪਾਰ ਨਹੀਂ ਹੁੰਦਾ ਸੀ।
1: ਜਾਤੇ ਬਰਕਤ ਸਸਤਰ ਹੱਥੋਂ,
0: ਇਸ ਕਰਕੇ ਬਰਕਤ ਪੈਂਦੀ ਸੀ, ਘਾਟਾ ਨਹੀਂ ਸੀ ਅੰਨ ਅਨਾਜ ਦਾ ਪਰਜਾ ਨੂੰ, ਅਤੇ ਸਸਤਾ ਵੀ ਰਹਿੰਦਾ ਸੀ, ਕੋਈ ਬਹੁਤਾ ਮੁੱਲ ਵੀ ਨਹੀਂ ਹੁੰਦਾ ਸੀ, ਮਹਿੰਗਾਈ ਨਹੀਂ ਸੀ।
1: ਅਬ ਸਮ ਮਹਿੰਗ ਨਾ ਥਾ ਕਹਿਰੋ ਕਹਿਰੈ,
0: ਹੁਣ ਦੀ ਨਿਆਈ ਕਹਿੰਦੇ ਬਹੁਤ ਦੁਖਦਾਇਕ ਮਹਿੰਗਾਈ ਨਹੀਂ ਸੀਗੀ ਜਿਵੇਂ ਹੁਣ ਮਹਿੰਗਾਈ ਹੋ ਗਈ।

0: ਜਿਹੜੇ ਬਾਦਸ਼ਾਹ ਰਾਜੇ ਕਰ ਰਾਜੇ ਸੀ ਨਾ, ਉਹ ਵਪਾਰੀ ਨਹੀਂ ਹੁੰਦੇ ਸੀ, ਉਹ ਇਮਾਨਦਾਰ ਹੁੰਦੇ ਸੀ, ਵਪਾਰੀ ਨਹੀਂ ਬਣਦੇ ਸਨ।
1: ਬਸਤੇ ਦੇਸ ਇਤਾ ਹੈ ਥੇ,
0: ਬਸਤੇ ਦੇਸ਼ ਇਤਾ ਹੈ ਹੈ, ਇਸੇ ਦੇਸ਼ ਵਿੱਚ ਹੀ ਰਹਿਣ ਵਾਲੇ ਹੁੰਦੇ ਸੀ ਉੱਥੋਂ ਦੇ ਹੀ, ਅਤੇ ਉੱਥੇ ਹੀ ਵੱਸਦੇ ਰਹਿੰਦੇ ਸੀ, ਅਤੇ ਆਪਾਂ ਆਪ ਵੀ ਸੁਖੀ ਰਹਿੰਦੇ ਸੀ ਅਤੇ ਪਰਜਾ ਨੂੰ ਵੀ ਸੁੱਖ ਦਿੰਦੇ ਸਨ।
1: ਜੀਵਨ ਮੂਰ ਅੰਨ ਲੱਖ ਜੀਵਨ,
0: ਸਾਰੀ ਪਰਜਾ ਦਾ ਜੀਵਾਂ ਦਾ ਵੀ ਜਿਉਂਦੇ ਰਹਿਣ ਦਾ ਮੁੱਢ ਜਿਹੜਾ ਮੂਲ ਆ ਅੰਨ ਆ, ਅੰਨ ਦੇ ਆਸਰੇ ਪਰਜਾ ਰਹਿੰਦੀ। ਇਹ ਗੱਲ ਸਮਝ ਕੇ ਜਾਣ ਕੇ
1: ਜਾਣ ਦਿੱਤੇ ਕਿਤੇ ਹੈ ਛੇ,
0: ਬਾਹਰ ਆਪਣੇ ਮੁਲਕ ਵਿੱਚੋਂ ਆਪਣੇ ਇਲਾਕੇ ਵਿੱਚੋਂ ਅੰਨ ਨੂੰ ਬਾਹਰ ਨਹੀਂ ਜਾਣ ਦਿੰਦੇ ਸੀ, ਬਾਹਰ ਨਹੀਂ ਦਿੰਦੇ ਸਨ, ਆਪਣੇ ਖੁੱਲਾ ਵਰਤ ਵਰਤਾ ਕੇ ਅਤੇ ਫਿਰ ਅੰਨ ਦੇ ਭੰਡਾਰ ਜਮ੍ਹਾਂ ਕਰਦੇ ਸਨ।
1: ਪਹਿਲੇ ਰਾਜ ਅਰ ਰਈਅਤ ਕੀ,
0: ਇਉਂ ਪਹਿਲੇ ਰਾਜੇ ਅਤੇ ਪਰਜਾ ਦੀ ਜੋ ਸਾਧ ਸੰਗਤ ਜੀ ਸੋ ਸਭਿਅਤਾ ਸੀ, ਜੋ ਅਸੂਲ ਸਨ।
1: ਰੀਤ ਦਈ ਇਹੋ ਬਤਰਾ ਹੈ,
0: ਇਹ ਕਹਿੰਦੇ ਕੁਝ ਕੁ ਮੈਂ ਮਰਿਆਦਾ ਰੂਲ ਜਿਹੜੇ ਬਿਤਾਏ ਨੇ ਇੱਥੇ ਦੱਸੇ ਹਨ, ਇਸ ਤਰ੍ਹਾਂ ਦੇ ਰੂਲ ਸੀ ਪੰਜਾਬ ਵਿੱਚ ਵੀ ਸਾਰੇ ਜਦੋਂ ਸਿੰਘਾਂ ਦਾ ਰਾਜ ਸੀ।
1: ਜਰਾ ਕੋ ਅਵਰਣਜੀਤ ਸਿੰਘ ਕੇ,
0: ਜਰਾ ਕੋ ਥੋੜ੍ਹੀ ਜਿਹੀ ਬਰ ਬਾਅਦ ਵਿੱਚ ਹੁਣ ਕਹਿੰਦੇ ਸੁਣੋ, ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ
1: ਵਕਤਾਂ ਕੇਰੀ ਪੀ ਕਹਿ,
0: ਉਹਨਾਂ ਦੇ ਵਕਤ ਤੋਂ ਬਾਅਦ ਦੀ, ਉਹਨਾਂ ਦੇ ਵਕਤ ਵੇਲੇ ਦੀ, ਜੇ ਵਕਤ ਵੇਲੇ ਦੀ ਸਮਝੀਏ ਤਾਂ ਇਹ ਜਿੱਥੇ ਉਹਨਾਂ ਦਾ ਰਾਜ ਸੀ ਉਹ ਪੰਜਾਬ ਦੀ ਨਹੀਂ ਹੈ, ਇਹ ਮੈਨ ਦੁਆਬ ਇਲਾਕੇ ਦੀ ਦੱਸਣਗੇ ਪਹਿਲਾਂ ਜਿੱਥੇ ਅਸਰ ਪਿਆ, ਫਿਰ ਹੌਲੀ ਹੌਲੀ ਹਾਲਤ ਸਾਰੇ ਵਿਗੜ ਗਈ, ਜਿਵੇਂ ਉਹਦਾ ਰਾਜ ਚਲਿਆ ਗਿਆ ਫਿਰ ਸਾਰੇ ਹੀ ਹਾਲਤ ਇੱਕੋ ਜਿਹੀ ਹੋ ਗਈ ਸੀ। ਇਹ ਪਹਿਲਾਂ ਜਿਹੜੀ ਹੁਣ ਦੱਸ ਰਹੇ ਨੇ ਇਹ ਵਕਤ ਉਹਦਾ ਹੀ ਸੀ ਸ਼ੇਰੇ ਪੰਜਾਬ ਦਾ, ਪਰ ਜਿੰਨਾ ਚਿਰ ਉਹਦਾ ਰਾਜ ਰਿਹਾ ਉਹਨੇ ਪਹਿਲੀ ਮਰਿਆਦਾ ਮਿਸਲਾਂ ਵਾਲੀ ਅਤੇ ਗੁਰੂ ਕੀ ਮਰਿਆਦਾ ਵਿੱਚ ਕੋਈ ਆਂਚ ਨਹੀਂ ਆਉਣ ਦਿੱਤੀ, ਪੂਰੇ ਲੋਕ ਸਾਦੇ ਚੜ੍ਹਦੀ ਕਲਾ ਵਿੱਚ ਪੂਰਾ ਤਨ ਢੱਕੇ ਰਹਿੰਦੇ ਸੀ, ਸੋ ਚੋਰੀ ਜਾਰੀ ਕਿਸੇ ਤਰ੍ਹਾਂ ਦੀ ਨਹੀਂ ਸੀ, ਜਿਵੇਂ ਪਿੱਛੇ ਪ੍ਰਸੰਗ ਆਇਆ ਕੱਲ੍ਹ ਅਤੇ ਪਰਸੋਂ ਦੇ ਪ੍ਰਸੰਗਾਂ ਵਿੱਚ। ਇਹ ਜਿਹੜਾ ਉੱਧਰ, ਕਿਉਂਕਿ ਸ਼ੇਰੇ ਪੰਜਾਬ ਦਾ ਰਾਜ ਸਾਰੇ ਨਹੀਂ ਨਾ ਆਇਆ ਇੱਧਰ ਪੰਜਾਬ, ਦਿੱਲੀ ਤੱਕ ਤਾਂ ਗਿਆ ਨਹੀਂ, ਸਤਲੁਜ ਤੋਂ ਅਗਾਂਹ ਨਹੀਂ ਵਧਿਆ, ਅਤੇ ਇਹ ਉੱਧਰ ਰਾਜ ਪੰਜਾਬ ਅਤੇ ਲਾਹੌਰ 'ਚ ਉਹਦਾ ਹੀ ਸੀ ਉਹਦੇ ਰਾਜ ਵੇਲੇ, ਅਤੇ ਇੱਧਰ ਜਿਹੜਾ ਦਿੱਲੀ ਦਾ ਇਲਾਕਾ ਮੈਨ ਦੁਆਬ ਦਾ ਉਹਦੀ ਹਾਲਤ ਜਿਵੇਂ ਪਹਿਲਾਂ ਬਦਲੀ ਹੈ, ਜਿੱਥੇ ਅੰਗਰੇਜ਼ਾਂ ਦਾ ਅਸਰ ਸੀ, ਅੰਗਰੇਜ਼ਾਂ ਦਾ ਰਾਜ ਦਿੱਲੀ 'ਤੇ ਸੀ, ਇਹਨਾਂ ਨੇ ਸਾਰੀ ਸੱਭਿਅਤਾ ਬਦਲਾਈ ਹੈ ਜਾ ਕੇ, ਜਿਵੇਂ ਜਿਵੇਂ ਵਧੀ ਗਏ ਗਾਂਹ ਉਵੇਂ ਉਵੇਂ ਉੱਥੋਂ ਦੀ ਮਾਨ ਮਰਜ਼ਾਦਾ ਦਾ ਘਾਣ ਹੁੰਦਾ ਗਿਆ, ਲੋਕਾਂ ਦੇ ਲਿਬਾਸ ਵੀ ਬਦਲ ਦਿੱਤੇ। ਤੋ ਇਸ ਤਰੀਕੇ ਨਾਲ ਇਹ ਦੱਸ ਰਹੇ ਨੇ ਵੀ ਉੱਧਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਅਤੇ ਉਹਨਾਂ ਦੇ ਵੇਲੇ ਜਿਹੜੀ ਇੱਧਰੋਂ ਹਾਲਤ ਵਿਗੜਨੀ ਸ਼ੁਰੂ ਹੋਈ, ਜਿਵੇਂ
1: ਭਏ ਸ਼ੁਕੀਨ ਨ੍ਰਿਪ ਸਰਦਾਰੂ,
0: ਜਿਹੜੇ ਰਾਜੇ ਸੀ ਨਾ ਸਰਦਾਰ ਉਹ ਸ਼ੁਕੀਨੀ ਹੋ ਗਏ, ਸ਼ੁਕੀਨੀ ਲਾਉਣ ਲੱਗ ਪਏ, ਭਾਵ ਉਸ ਵੇਲੇ ਇਹ ਰਾਜੇ ਸੀ ਕੁਝ ਤਾਂ ਰਿਆਸਤਾਂ ਦੇ ਰਾਜੇ ਸੀ, ਜਿਵੇਂ ਫਰੀਦਕੋਟ, ਜੀਂਦ, ਨਾਭਾ, ਪਟਿਆਲਾ, ਉਸ ਤੋਂ ਬਾਅਦ ਇਹ ਮੈਨ ਦੁਆਬ ਦੇ ਜਿਹੜੇ ਘੱਗਰ ਤੋਂ ਜਮੁਨਾ ਦੇ ਵਿਚਕਾਰ ਦਾ ਇਲਾਕਾ ਵਾ, ਇਹ ਰਾਜੇ ਆ ਜਾਂਦੇ ਨੇ, ਸੋ ਨਾਨ ਰਿਆਸਤ ਆਦਿਕ ਹੋਰ ਪਾਣੀਪਤ, ਕਰਨਾਲ, ਸੋਨੀਪਤ ਆਦਿਕ ਇਲਾਕਿਆਂ ਦੇ ਇਹ ਵੀ ਸਰਦਾਰ ਹੀ ਸੀਗੇ, ਅਤੇ ਇਹ ਜਿਹੜੇ ਰਾਜੇ ਸੀ ਇਹ ਸ਼ੁਕੀਨੀ ਲਾਉਣ ਲੱਗ ਪਏ, ਫਿਰ ਇਹਨਾਂ ਜਿਵੇਂ ਜਿਵੇਂ ਅਸਰ ਅੰਗਰੇਜ਼ਾਂ ਨਾਲ ਹੱਥ ਮਿਲਿਆ ਅਤੇ ਉਵੇਂ ਇਹਨਾਂ 'ਤੇ ਅਸਰ ਪੈਂਦਾ ਗਿਆ, ਇਹਨਾਂ ਦੇ ਲਿਬਾਸ ਦਾ
1: ਬਦਲੀ ਪਾਉਣ ਜਮਾਨੇ ਜੀ,
0: ਜਮਾਨੇ ਦੀ ਜਿਹੜੀ ਪਾਉਣ ਹਵਾ ਸੀ ਉਹ ਬਦਲ ਗਈ, ਕਹਿੰਦੇ ਰੁੱਖ ਬਦਲ ਗਿਆ,
1: ਪਿਛਲੇ ਤੇ ਜਿਮ ਭੋਲੇ ਪਾਲੇ,
0: ਪਿਛਲੇ ਜਿਹੜੇ ਇਸ ਤੋਂ ਭੋਲੇ ਭਾਲੇ ਸੀ ਜਿਵੇਂ ਸਿੱਧੇ ਸਾਦੇ,
1: ਇਹ ਫਿਰ ਭਏ ਸਿਆਣੇ ਜੀ,
0: ਇਹ ਫਿਰ ਬਹੁਤੇ ਸਿਆਣੇ ਹੋ ਗਏ, ਜਿਵੇਂ ਜਿਵੇਂ ਟੈਕਸ ਵੱਧ ਲਾਉਣ ਲੱਗੇ ਮਾਇਆ ਇਕੱਠੀ ਹੋਣ ਲੱਗ ਗਈ, ਮਹਾਰਾਜ ਜੀ ਨੇ ਵੀ ਕਿਹਾ ਵੀ ਆਤ ਹੋਏ ਤਾਂ ਮੁਗਧ ਸਿਆਣਾ, ਜੇ ਮਾਇਆ ਦੇ ਗੱਫਾ ਆ ਜਾਵੇ ਨਾ ਫਿਰ ਮੂਰਖ ਵੀ ਸਿਆਣਾ ਬਣ ਜਾਂਦਾ, ਉਹਨੂੰ ਵੀ ਗੱਲਾਂ ਆਉਣ ਲੱਗ ਪੈਂਦੀਆਂ ਨੇ, ਸੋ ਇਸ ਕਰਕੇ ਜਿਹਦੇ ਜਿਹਦੀ ਕੋਠੀ ਦਾਣੇ ਉਹਦੇ ਕਵਲੇ ਵੀ ਸਿਆਣੇ, ਪੰਜਾਬੀ ਦੀ ਕਹਾਵਤ ਆ, ਤੋ ਇਸ ਤਰੀਕੇ ਨਾਲ ਫਿਰ ਇਹ ਸਿਆਣੇ ਕਹਿੰਦੇ ਬਹੁਤ ਫਿਰ ਬਣ ਲੱਗ ਗਏ,
1: ਗੋਡਿਓ ਤੱਕ ਸੂਸੀ ਕੀ ਕੱਛੇ,
0: ਗੋਡਿਆਂ ਤੱਕ ਪਹਿਲਾਂ ਤਾਂ ਕੱਛੇ ਪਾਉਣ ਲੱਗ ਗਏ, ਜਿਵੇਂ ਅੰਗਰੇਜ਼ ਪਾਉਂਦੇ ਸੀ ਗੋਡਿਆਂ ਤੱਕ ਕੱਛੇ, ਜੇ ਇੱਥੇ ਵੀ ਉਹੀ ਪਾਉਂਦੇ ਜਵਾਕ ਵੀ, ਸੋ ਫਿਰ ਇਸ ਤਰ੍ਹਾਂ ਨਾਲ ਉਹ ਪਾਉਣ ਲੱਗ ਗਏ ਉਹਨਾਂ ਨੂੰ ਵੇਖ ਕੇ
1: ਚੱਲੇ ਕੁੱਟਣੇ ਕੁੜਤੇ ਜੀ
0: ਤੇ ਗੋਡਿਆਂ ਤੋਂ ਲੈ ਕੇ ਥੱਲੇ ਪਜਾਮੇ ਜਿਹੜੇ ਆ ਲੱਤਾਂ ਘੁੱਟਣ ਵਾਲੇ ਪਜਾਮੇ ਪਾਉਣ ਲੱਗ ਪਏ। ਸੋ ਇਸ ਤਰੀਕੇ ਨਾਲ ਕੁੜਤੇ ਪਾਉਣ ਲੱਗ ਗਏ, ਕੁੜਤਾ ਪਜਾਮਾ ਜਿਹੜਾ ਪਾਉਣ ਲੱਗ ਗਏ ਲੋਕ, ਪੂਰਾ ਪੂਰਾ ਫਿੱਟ ਭੀੜਾ ਭੀੜਾ ਜਿਹਾ।
1: ਪੈ ਜਤ ਕਾਮ ਆਰਾਮ ਵਿਦਿਆ ਸ਼ਸਤਰ ਮੈਂ
0: ਪੈ ਤਜ ਕਾਮ, ਆਪਣਾ ਕੰਮ ਕਾਰ ਛੱਡ ਕੇ ਆਰਾਮ ਬਹੁਤਾ ਕਰਨ ਲੱਗ ਪਏ। ਵਿਦਿਆ ਸ਼ਾਸਤਰ ਮੈਂ ਇੱਥੇ ਜੁੜਤੇ, ਜਿਹੜੇ ਪਹਿਲਾਂ ਵਿਦਿਆ ਸ਼ਾਸਤਰ ਵਿੱਦਿਆ ਪੜ੍ਹਨ ਵਿੱਚ ਇਕੱਠੇ ਹੁੰਦੇ ਸੀ, ਧਾਰਮਿਕ ਵਿੱਦਿਆ ਪੜ੍ਹਦੇ ਸੀ, ਅਤੇ ਉਹ ਸਭ ਕੁਝ ਛੱਡ ਗਏ।
1: ਪੱਗਾਂ ਪੌੜੀ ਟੁੱਟੀ ਦਰ, ਅਤੇ
0: ਪੱਗਾਂ ਜਿਹੜੀਆਂ ਸੀ ਪਹਿਲਾਂ ਸਿੱਧੇ ਸਾਦੇ ਖੱਦਰ ਦੀਆਂ ਜਿਵੇਂ ਆਇਆ ਬੰਨ੍ਹਦੇ ਸੀ, ਤੋ ਇਸ ਤਰੀਕੇ ਨਾਲ ਪੱਗਾਂ ਜਿਹੜੀਆਂ ਪੌੜੀ ਵਾਂਗ ਕਰ ਲਈਆਂ, ਜਿਵੇਂ ਪੌੜੀ ਦੇ ਟੰਬੇ ਹੁੰਦੇ ਨੇ ਚਿਣ ਚਿਣ ਕੇ, ਉਵੇਂ ਪੇਜ ਬਣਾ ਬਣਾ ਕੇ ਇੱਕੋ ਜਿਹੇ ਦੋਵਾਂ ਪਾਸਿਆਂ ਤੋਂ ਟੂਟੀ ਵਾਲੀਆਂ ਪੱਗਾਂ ਬੰਨ੍ਹਣ ਲੱਗੇ ਸਾਰੇ ਹੀ। ਨੋਕਦਾਰ ਜਿਹੜੀਆਂ ਸੀ, ਨੋਕਦਾਰਾਂ ਟੂਟੀ ਵਾਲੀਆਂ ਨੋਕਦਾਰ ਪੱਗਾਂ ਬੰਨ੍ਹਣ ਲੱਗੇ, ਜਿਵੇਂ ਅੰਗਰੇਜ਼ਾਂ ਨੇ ਕਿਹਾ
1: ਸਾਫੇ ਕੰਨਾਂ ਵਾਲੇ ਪੀਏ,
0: ਅਤੇ ਸਾਫੇ ਵੀ ਜਿਹੜੇ ਬੰਨ੍ਹਣ ਲੱਗ ਪਏ ਲੜਜੇ ਬਣਾ ਬਣਾ ਕੇ ਸੋਹਣੇ। ਸੋ ਆਪਣੇ ਕੰਨਾਂ ਦੇ ਉੱਪਰ ਦੀ
1: ਦਾੜੇ ਚਾੜੇ ਦਾੜੇ ਕੁੰਡੀ ਮੁੱਛੇ,
0: ਤੇ ਜਿਹੜੇ ਦਾੜੇ ਸੋਹਣੇ ਵਾਹ ਕੇ ਸਿੱਧੇ ਰੱਖਦੇ ਸੀ ਗੁਰਮਰਿਆਦਾ ਅਨੁਸਾਰ। ਮਹਾਰਾਜ ਜੀ ਨੇ ਦੱਸੀ, ਮਰਿਆਦਾ ਦਿੱਤੀ ਸੀ ਵੀ ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚਾੜਾ, ਦੂਜੇ ਦਾ ਕੰਘਾ ਵੀ ਨਹੀਂ ਵਰਤਣਾ ਗੁਰਸਿੱਖ ਨੇ, ਸਾਬ ਆਪਣਾ ਹੀ ਕੰਘਾ ਵੀ ਆਪਣਾ ਵਰਤਣਾ, ਕੇਸ ਵਾਹੁਣ ਨੂੰ ਵੀ ਦਾੜਾ ਵਾਹੁਣ, ਦੋ ਟਾਈਮ ਕੇਸ ਵਾਹੁਣੇ ਆ ਅਤੇ ਦੋ ਟਾਈਮ ਦਾੜਾ ਘੱਟ ਤੋਂ ਘੱਟ ਸਿੱਧਾ ਕਰਨਾ ਵਾਹੁਣਾ ਵਾ ਆਪਣੇ ਕੰਘੇ ਨਾਲ। ਇਸ ਤਰੀਕੇ ਨਾਲ ਸਿੱਧਾ ਸਾਫ ਦਾੜਾ ਰੱਖਣਾ ਵਾ, ਇਹ ਗੁਰਸਿੱਖ ਦੀ ਨਿਸ਼ਾਨੀ ਹੈ। ਅਤੇ ਉਹ ਜਿਹੜੇ ਚਾੜੇ ਦਾੜੇ ਦਾੜੇ ਵੀ ਜਿਹੜੇ ਹੇਠੋਂ ਲੰਬੇ ਸੋਹਣੇ ਹੁੰਦੇ ਸੀ ਉਹਨਾਂ ਨੂੰ ਇਕੱਠੇ ਕਰਕੇ ਤਾਂ ਚਾੜ ਲਿਆ ਭਾਵ ਬੰਨਣੇ ਸ਼ੁਰੂ ਕਰ ਦਿੱਤੇ, ਦਾੜੇ ਬੰਨ ਲਏ, ਪੱਗਾਂ ਟੂਟੀ ਵਾਲੀਆਂ ਨੋਕਦਾਰ ਕੁੰਡੀ ਮੁੱਛਾਂ, ਅਤੇ ਮੁੱਛਾਂ ਤਾਂ ਵੱਟ ਦੇ ਕੇ ਚੜਾਉਣ ਲੱਗ ਪਏ।
1: ਵਿਭਚਾਰੀ ਹੁਸ਼ਿਆਰੇ ਪਏ,
0: ਅਤੇ ਵਿਭਚਾਰੀ ਹੋ ਗਏ, ਬਹੁਤੇ ਤੇਜ਼ ਤਰਾਰ ਬਣ ਗਏ, ਜਦੋਂ ਫਿਰ ਵਿਭਚਾਰਾਂ ਵਿੱਚ ਵੀ ਪੈ ਗਏ।
1: ਉਂਗਲ ਵਾਲੇ ਮੁਰਕੀ ਨੱਤੀ,
0: ਅਤੇ ਕੰਨਾਂ ਵਿੱਚ ਹੋਰ ਟੌਰਾਂ ਕੱਢਣ ਲੱਗ ਪਏ ਵਾਲੀਆਂ ਕੰਨਾਂ। ਸੋ ਵਾਲੇ ਪਾਲੇ ਕੰਨਾਂ ਵਿੱਚ ਮੁਰਕੀਆਂ ਨੱਤੀਆਂ ਆਦਿਕ ਬਰੀਕ ਤਾਰਾਂ ਜਿਹੜੀਆਂ ਕੰਨਾਂ ਵਿੱਚ ਗੋਲ ਕਰਕੇ ਪਾ ਲੈਣੀਆਂ।
1: ਵੀਰ ਬਲੀ ਕਾਥਾ ਚਾਲਾ,
0: ਅਤੇ ਫਿਰ ਵੀਰ ਵੱਲੋਂ ਭਰਾ ਵੱਲੋਂ ਗਹਿਣਾ ਬਣਾ ਕੇ ਜੋ ਲੜਕੀ ਨੂੰ ਦਿੱਤਾ ਜਾਂਦਾ ਸੀ ਭੈਣ ਨੂੰ, ਇਹ ਵੀ ਰਿਵਾਜ਼ ਚੱਲ ਪਿਆ।
1: ਛੱਲੇ ਛਾਪਾ ਕੰਠੇ ਕੰਗਣ,
0: ਸਾਦੇ ਹੁੰਦੇ ਸੀ ਨਾ, ਫਿਰ ਛੱਲੇ ਪਾਉਣ ਲੱਗ ਗਏ ਉਂਗਲਾਂ 'ਚ, ਛਾਪਾਂ ਮੋਟੀਆਂ ਮੋਟੀਆਂ, ਕੰਠੇ ਗਲਾਂ ਦੇ ਵਿੱਚ ਸੋਨੇ ਦੇ, ਤੇ ਕੜੇ ਪਾਉਣ ਲੱਗ ਪਏ ਜੀ।
1: ਮੂੰਗੇ ਮੋਤੀ ਕੀ ਮਾਲਾ,
0: ਤੇ ਮੂੰਗਿਆਂ ਦੀ ਮੋਤੀਆਂ ਦੀਆਂ ਮਾਲਾ ਜਿਹੜੀਆਂ ਸੀ,
1: ਔਰਤ ਸੁੱਥਣ ਲੁੰਗੀ ਲਹਿੰਗੇ
0: ਗਲੇ ਵਿੱਚ ਪਾਉਣ ਲੱਗ ਪਏ। ਤੇ ਇਸ ਤਰੀਕੇ ਨਾਲ ਔਰਤਾਂ ਜਿਹੜੀਆਂ ਸੀ ਇਸਤਰੀਆਂ, ਉਹ ਕਮੀਜ਼ ਸਲਵਾਰ ਕਮੀਜ਼ ਪਾਉਣ ਲੱਗ ਪਈਆਂ, ਖੁੱਲ੍ਹਾ ਲਿਬਾਸ ਛੱਡ ਕੇ, ਅਤੇ ਲਹਿੰਗੇ ਕਿਤੇ ਕਿਤੇ ਰਹਿ ਗਏ। ਇਹ ਲਹਿੰਗੇ ਮੁਸਲਮਾਨ ਤਾਂ ਬੁਰਕੇ ਪਾਉਂਦੀਆਂ ਸੀ ਮੁਸਲਮਾਨ, ਹਿੰਦਵਾਣੀਆਂ ਜਿਹੜੀਆਂ ਸੀ ਇਹ ਲਹਿੰਗੇ ਪੂਰਾ ਸਰੀਰ ਇਹ ਵੀ ਢਾਕੇ ਰਹਿ ਸਾੜੀ ਲਾਉਂਦੀਆਂ ਸੀ। ਅਤੇ ਲਹਿੰਗੇ ਹੁਣ ਰਾਜਸਥਾਨ ਵਿੱਚ ਘੱਗਰੇ ਜੇ ਰਹਿ ਗਏ, ਕਿਤੇ ਕਿਤੇ ਘੱਗਰੇ ਰਹਿ ਗਏ, ਨਹੀਂ ਤਾਂ ਉਹ ਕਮੀਜ਼ ਸਲਵਾਰ ਕਮੀਜ਼ ਪਾਉਣ ਲੱਗ ਗਈਆਂ।
1: ਕੁੜਤੀ ਪਹਿਰਨ ਲੱਗੀ ਸਭੈ,
0: ਭਾਵ ਖੁੱਲ੍ਹੇ ਕੱਪੜੇ ਛੱਡ ਕੇ ਪੂਰੇ ਪੂਰੇ ਫਿੱਟ ਕੱਪੜੇ ਪਾਉਣ ਲੱਗ ਪਏ ਲੋਕ। ਐਂ ਰਿਵਾਜ਼ ਜਿਹੜਾ ਸੀ, ਕੁੜਤੀ ਪਹਿਰਨ ਲੱਗੀ ਸਭੈ, ਸਾਰੀਆਂ ਇਸਤਰੀਆਂ ਕਮੀਜ਼ ਸਲਵਾਰ ਕੁੜਤੀਆਂ ਪਹਿਨ ਲੱਗ ਪਈਆਂ।
1: ਚੁਸਤ ਚਲਾਕੀ ਬਾਂਕੀ ਦ੍ਰਿਸ਼ਟੀ,
0: ਚੁਸਤ ਚਲਾਕ ਹੋ ਗਈਆਂ ਜੇ ਪੁਰਸ਼ ਹੋ ਗਏ, ਅਤੇ ਔਰਤਾਂ ਦਾ ਵੀ ਰੰਗ ਢੰਗ ਬਦਲ ਗਿਆ, ਦ੍ਰਿਸ਼ਟੀ ਟੇਢੀ ਹੋ ਗਈ, ਝਾਕਣਾ ਹੀ ਬਦਲ ਗਏ।
1: ਝਾਂਕੀ ਦੈਨੇ ਲੱਗੀ ਤਬੈ,
0: ਸ਼ਰਮ ਜਿਹੜੀ ਉਹ ਚਲੀ ਗਈ, ਸਭ ਕੋਈ ਆਪਣੀਆਂ ਝਾਕੀਆਂ ਦੇਣ ਲੱਗ ਪਏ।
1: ਪਹਿਲੇ ਗੁੱਤੇ ਚੁੰਡੀ ਥੀ ਲੱਗ,
0: ਪਹਿਲਾਂ ਤਾਂ ਸਿਰ ਦੇ ਵਿੱਚ ਛੋਟੀਆਂ ਛੋਟੀਆਂ ਗੁੱਤਾਂ ਕਰਦੀਆਂ ਸੀ ਔਰਤਾਂ ਤੇ ਟਾਕੇ ਰੱਖਦੀਆਂ ਸੀ ਸਿਰ,
1: ਫਿਰ ਝੁੰਡੇ ਗਿੱਠ ਗਿੱਠ ਸਾਜੇ,
0: ਫਿਰ ਉੱਚੇ ਉੱਚੇ ਜੂੜੇ ਗਿੱਠ ਗਿੱਠ ਲੰਮੇ ਪਿੱਛੇ ਕਰਨ ਲੱਗ ਪਈਆਂ, ਮਾਡਰਨ ਹੋਈਆਂ ਜਿਵੇਂ ਜਿਵੇਂ,
1: ਡੰਡੀ ਬਾਲੀ ਹੱਥ ਸੰਗਲੀ
0: ਤੇ ਗਹਿਣੇ ਇੰਨੇ ਵੱਧ ਗਏ, ਡੰਡੀਆਂ ਬਾਲੀਆਂ ਕੰਨਾਂ ਚ ਪਾਉਣ ਵਾਲੀਆਂ, ਹੱਥ ਵਿੱਚ ਪਾਉਣ ਵਾਲੇ, ਸੰਗਲੀ ਆਦਿ ਗਲੇ ਚ ਪਾਉਣੀ,
1: ਹੱਸ ਨੱਥ ਪਹਿਲੇ ਥਾਂ ਜੇ,
0: ਗਲੇ ਦੇ ਗਹਿਣੇ ਤੇ ਨੱਥ ਨੱਕ ਵਿੱਚ ਪਾਉਣ ਵਾਲੇ ਨੱਥਾਂ ਆਦਿ ਪਹਿਲੇ ਥਾਂ ਜੇ, ਜਿਹੜੇ ਪਹਿਲੇ ਵੀ ਕੁਝ ਸਨ ਇੱਕ ਦੋ,
1: ਮਛਲੀ ਬੰਦੀ ਚੌਂਕ ਗੋਖੜੂ
0: ਤੇ ਮਛਲੀ ਦੇ ਆਕਾਰ ਦਾ ਗਹਿਣਾ ਨੱਥ ਵਿੱਚ ਹੀ ਹੁੰਦਾ ਇਹ ਵੀ, ਤੇ ਇਸ ਤਰੀਕੇ ਨਾਲ ਫਿਰ ਮੱਥੇ ਦੇ ਵਿੱਚ ਪਾਉਣ ਵਾਲਾ ਸਿਰ 'ਚ ਪਹਿਨਣ ਵਾਲਾ ਗਹਿਣਾ, ਗੋਖੜੂ ਹੱਥਾਂ ਦੇ ਵਿੱਚ ਪਹਿਨਣ ਵਾਲਾ ਆਦਿ, ਸੋ
1: ਚੂੜੇ ਕੰਢੀ ਗਲ ਮਾਲਾ
0: ਤੇ ਚੂੜੇ, ਸੋ ਇਸ ਤਰ੍ਹਾਂ ਬਾਹਾਂ ਵਿੱਚ ਇੱਕੋ ਜੇ ਲਾਲ ਰੰਗ ਦੀਆਂ ਮੰਗਾਂ ਗਿਣਤੀ ਦੀਆਂ ਪਾਉਣੀਆਂ ਜਿਹੜੀਆਂ ਦੋਹਾਂ ਹੱਥਾਂ ਵਿੱਚ, ਕੰਢੀ ਗਲ ਮਾਲਾ ਤੇ ਹੋਰ ਜਿਹੜੇ ਗਲੇ ਦੇ ਗਹਿਣੇ ਤੇ ਗਲ ਵਿੱਚ ਮਾਲਾ ਆਦਿਕ ਮੋਤੀਆਂ ਦੀਆਂ ਪਾਉਣੀਆਂ,
1: ਚੁਭ ਕੇ ਝਾਂਜਰ ਕੜੀਆਂ ਗਹਿਣੇ,
0: ਕੰਨਾਂ ਵਿੱਚ ਚੁਭ ਕੇ ਝਾਂਜਰਾਂ ਪੈਰਾਂ ਵਿੱਚ ਪਾਉਣ ਵਾਲੇ ਗਹਿਣੇ ਨੇ, ਕੜੀਆਂ ਗਹਿਣੇ ਕੜੀਆਂ ਆਦਿਕ ਹੋਰ ਗਹਿਣੇ ਸੋਨੇ ਦੇ ਬਣੇ ਹੋਏ,
1: ਇਹ ਫਿਰ ਚਾਲੇ ਬੇਸਾਲੇ,
0: ਇਹ ਫਿਰ ਬਹੁਤ ਜ਼ਿਆਦਾ ਤਰ੍ਹਾਂ ਦੇ ਘੜ ਕੇ ਬਣਾਉਣ ਲੱਗ ਪਏ, ਨਵੇਂ ਤੋਂ ਨਵੇਂ ਡਿਜ਼ਾਇਨ ਆ ਗਏ,
1: ਕੰਠੀ ਬੁਨੇ ਸੀਸ ਮੀਡੀਆਂ
0: ਤੇ ਕੰਨੀ ਬੁੱਧੇ, ਕੰਨਾਂ ਦੇ ਗਹਿਣੇ ਸੀਸ ਸਿਰਾਂ ਤੇ, ਫਿਰ ਮੀਡੀਆਂ ਲੰਬੀਆਂ ਲੰਬੀਆਂ ਕਰਨ ਲੱਗ ਪਈਆਂ ਔਰਤਾਂ ਗੁੱਤਾਂ ਜਿਹੜੀਆਂ ਸਨ,
1: ਨਥਲੀ ਰਖਤ ਕੁਮਾਰੀ ਪੀ
0: ਤੇ ਜਿਹੜੀਆਂ ਕੁਮਾਰੀਆਂ ਲੜਕੀਆਂ ਹੁੰਦੀਆਂ ਸੀ ਉਹ ਵੀ ਗਹਿਣੇ ਪਾਉਣ ਲੱਗ ਪਈਆਂ, ਨੱਥਾਂ ਆਦਿਕ ਨੱਥ ਆਦਿਕ, ਸੋ ਇਸ ਤਰ੍ਹਾਂ ਇਹਨਾਂ ਪ੍ਰਭਾਵ ਪੈ ਗਿਆ ਅੰਗਰੇਜ਼ੀ ਸਾਮਰਾਜ ਦਾ, ਇਹ ਪਹਿਲਾਂ ਯਮੁਨਾ ਦੇ ਇਲਾਕੇ ਵਿੱਚ, ਸੋ ਹੌਲੀ ਹੌਲੀ ਫਿਰ ਇਹ ਗਾਂਹ ਵੱਧਦਾ ਗਿਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਫੈਸਲਾ ਦਿੱਤਾ ਵੀ ਕੁਆਰ ਕੰਨਿਆਂ ਜੈਸੇ ਕਰਤ ਸਿੰਗਾਰਾ, ਨੈ ਰਲੀਆਂ ਮਨ ਨੈ ਬਾਜ ਪਤਾਰਾ, ਉਹਦੇ ਸ਼ਿੰਗਾਰ ਜਿਵੇਂ ਵਿਅਰਥ ਹੁੰਦੇ ਕੁਆਰੀ ਲੜਕੇ ਕਿਸੇ ਕੰਮ ਨਹੀਂ ਹੁੰਦੇ, ਪਰ ਉਹ ਚੰਚਲ ਬਿਰਤੀ ਹੋ ਗਈ ਨਾ, ਸੋ ਇਸ ਕਰਕੇ ਕੁਆਰੀਆਂ ਲੜਕੀਆਂ ਅਨਮੈਰਿਡ ਵੀ ਗਹਿਣੇ ਪਾਉਣ ਲੱਗ ਗਈਆਂ ਬਰਾਬਰੀ ਵਿਆਹੀਆਂ ਦੇ,
1: ਪੈ ਤਬਕੇ ਚਿੱਤ ਹੋਣੇ ਲੱਗੇ,
0: ਪੈ ਤਬ ਭਾਵੇਂ ਕਿੰਨੇ ਕੁ ਇਸ ਤਰ੍ਹਾਂ, ਸੋ ਲੋਕ ਜਿਹੜੇ ਸੀ ਉਹ ਖੁੱਲ੍ਹੇ ਹੋ ਗਏ,
1: ਨਰ ਨਾਰੀ ਵਿਵਚਾਰੀ ਪੀ
0: ਔਰ ਸ਼ੇਸਤਰੀਆਂ ਵਿਵਚਾਰੀ ਹੋਣ ਲੱਗ ਪਏ, ਸ਼ਰਮ ਲੱਜਿਆ ਜਿਹੜੀ ਉਹ ਚੱਕ ਦਿੱਤੀ,
1: ਨਿਪਨ ਕਰਾਂ ਬਿਆਦੋ ਜਿਆਦੇ,
0: ਸੋ ਨਿਰਪਨ ਕਰਾ ਜਿਹੜੇ ਰਾਜੇ ਸੀ ਉਹਨਾਂ ਨੇ ਕਰਾ ਟੈਕਸ ਵੀ ਬਹੁਤ ਜ਼ਿਆਦਾ ਲਾਉਣ ਲੱਗ ਪਏ, ਵਧਾਇਓ ਜਿਆਦੇ, ਬਹੁਤ ਜ਼ਿਆਦਾ ਉਹਨਾਂ ਨੇ ਪਹਿਲਾਂ ਨਾਲੋਂ ਵਧਾ ਦਿੱਤਾ,
1: ਹਿੱਸਾ ਤ੍ਰਿਤੀਆ ਲੈਣ ਲੱਗੇ,
0: ਜਿਹੜੇ ਪਹਿਲਾਂ ਖੂਹ ਦੀ ਖੇਤੀ ਵਿੱਚੋਂ ਪੰਜਵਾਂ ਅਤੇ ਆਮ ਜਿਹੜੀ ਖੇਤੀ ਸੀ ਉਹ ਤੋਂ ਚੌਥਾ ਹਿੱਸਾ ਲੈਂਦੇ ਸੀ ਮਾਮਲਾ ਟੈਕਸ, ਉਹ ਤੀਜਾ ਹਿੱਸਾ ਲੈਣ ਲੱਗ ਪਏ ਜ਼ਿਮੀਂਦਾਰਾਂ ਤੋਂ ਰਾਜੇ,
1: ਪੱਠੇ ਸਾਵਣੀ ਪਰ ਜੋ ਕਾਛੂ,
0: ਜੋ ਸਾਉਣੀ ਛੇ ਮਹੀਨੀ ਸਾਉਣੀ ਦੀ ਫਸਲ ਆਉਂਦੀ ਸੀ ਅਤੇ ਜਿਹੜੇ ਮਿਹਨਤੀ ਵਾਲੇ ਮਾਮਲਾ ਲੈਂਦੇ ਸੀ ਨਾ ਮਿਹਨਤੀ ਕਰਕੇ ਆਨਾ ਅਨਾਜ ਦਾ ਏਕੜ ਮੁਤਾਬਕ, ਅਤੇ ਉਹ ਜਿਹੜੇ ਮਿਹਨਤੀ ਵਾਲੇ ਬੰਦਿਆਂ ਨੂੰ ਭੇਜਦੇ ਸੀ ਰਾਜੇ,
1: ਸੋ ਰਿਸ਼ਵਤ ਚਹਿ ਲੋਭ ਪਗੇ,
0: ਉਹ ਵੀ ਰਿਸ਼ਵਤ ਲੈਣ ਲੱਗ ਪਏ ਲੋਭ ਦੇ ਵਿੱਚ ਰੰਗੇ ਹੋਏ, ਉਹ ਅੱਗੋਂ ਰਿਸ਼ਵਤ ਹੋਰ ਜ਼ਿਮੀਂਦਾਰਾਂ ਤੋਂ ਲੈਂਦੇ ਸਨ,
1: ਨਹੀਂ ਤਾਂ ਕਰੇ ਖਰਾਬ ਕਿਸਾਨਾਂ,
0: ਜੇ ਕਿਸਾਨ ਉਹਨਾਂ ਨੂੰ ਰਿਸ਼ਵਤ ਨਹੀਂ ਦਿੰਦੇ ਸੀ ਉਹ ਜਾਨਾ ਅਨਾਜ, ਫਿਰ ਉਹ ਬਹੁਤ ਖਰਾਬ ਕਰਦੇ ਸੀ ਮਿਹਨਤੀ ਕਰਨ ਵੇਲੇ, ਸੋ ਇਸ ਤਰੀਕੇ ਨਾਲ
1: ਚੌਗੁਣ ਕਣ ਬਕ ਦੇਵੇ ਥੇ,
0: ਚਾਰ ਗੁਣਾ ਅੰਨ ਜਿਹੜਾ ਦਾਣੇ ਉਹ ਕਹਿ ਕੇ ਲੈ ਲੈਂਦੇ ਸੀ ਵੀ ਫਿਰ ਦੇਣਾ ਪਊ ਤੁਹਾਨੂੰ, ਚਾਰ ਗੁਣਾ ਕਹਿ ਕੇ ਅੰਨ ਜਿਹੜੇ ਕੋਈ ਜ਼ਿਮੀਂਦਾਰ ਨਹੀਂ ਉਹਨਾਂ ਨੂੰ ਵੱਢੀ ਦਿੰਦੇ ਸੀ ਉਹਨਾਂ ਤੋਂ ਚੌਗੁਣਾ ਲੈ ਲੈਂਦੇ ਸੀ,
1: ਮਨ ਭਾਵਤ ਨਿਰਪ ਭਾਉ ਕਾਟ ਕੈ,
0: ਮਨ ਭਾਉਂਦਾ ਰਾਜੇ ਦਾ ਸੋ ਕਾਟ ਲੈ ਕੇ ਉਹਦੀ ਮਾਮਲਾ,
1: ਅਧਿਕ ਮਾਮਲਾ ਲੈ ਬੈਠੇ,
0: ਬਹੁਤ ਜ਼ਿਆਦਾ ਮਾਮਲਾ ਲੈਣ ਲੱਗ ਪਏ ਸੀ ਰਾਜੇ ਵੀ, ਹੁਣ ਲਾਲਚੀ ਹੋ ਗਏ ਸੀ ਲੋਭੀ, ਆਪਣਾ ਧਰਮ ਹਾਰ ਗਏ ਸਨ,
1: ਚੋਰੀ ਤਾੜਾ ਹੋਏ ਕਿਤੇ ਜਾਓ,
0: ਜੇ ਕਿਤੇ ਕੋਈ ਚੋਰੀ ਤਾੜਾ ਕੋਈ ਡਾਕਾ ਮਾਰ ਲੈਂਦਾ ਸੀ ਕੋਈ ਬੰਦਾ ਜਿਵੇਂ ਪਿੰਡਾਂ 'ਚ ਹੁੰਦੇ ਸੀਗੇ ਡਾਕੂ ਲੋਕ, ਉਹ ਆਦਿਕ
1: ਗ੍ਰਾਮਣ ਕੋ ਫਰ ਲੁੱਟੇ ਥੇ,
0: ਉਹਨੂੰ ਨਹੀਂ ਫੜਦੇ ਸੀਗੇ ਉਹਨੂੰ ਸਜ਼ਾ ਦੇਣ ਦੀ ਬਜਾਏ ਨਗਰ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਫੜ ਕੇ ਅਤੇ ਲੁੱਟਣ ਲੱਗ ਪੈਂਦੇ ਸੀ ਰਾਜੇ ਪੁਲਿਸ ਆ

0: ਆਪਣੇ ਲੋਭ ਵਾਸਤੇ ਉਹ ਬਹੁਤ ਜ਼ਿਆਦਾ ਆਮ ਲੋਕਾਂ ਨੂੰ ਫੜ ਕੇ ਕੁੱਟਣ ਲੱਗ ਪੈਂਦੇ ਸੀ। ਸੋ ਇਸ ਤਰੀਕੇ ਨਾਲ ਲੋਕਾਂ 'ਤੇ ਉਹ ਸਾਧ ਸੰਗਤ ਜੀ ਜ਼ੁਲਮ ਕਰਦੇ ਸਨ।
1: ਕਾਰ ਵਿਕਾਰ ਪ੍ਰਕਾਰ ਅਨੇਕਾਂ ਭਾਂਤ,
0: ਇਹ ਕਾਰ ਵਿਗਾਰ ਜਿਹਨੇ ਵਿਗਾੜੀ ਹੁੰਦੀ ਸੀ, ਵਿਗਾਰੀ ਪਾ ਕੇ ਜ਼ੋਰ ਨਾਲ ਅਤੇ ਕੋਈ ਨਾ ਕੋਈ ਝੂਠਾ ਸੋ ਦੋਸ਼ ਲਾ ਕੇ ਅਨੇਕਾਂ ਤਰੀਕਿਆਂ ਨਾਲ
1: ਰੱਖਿਆ ਨਿਤ ਉਗਰਾਹੀ,
0: ਨਿਤ ਕੋਈ ਨਾ ਕੋਈ ਰਾਜਿਆਂ ਦੇ ਜਿਹੜੇ ਇਹ ਬੰਦੇ ਸੀ, ਕੋਤਵਾਲ, ਤਹਿਸੀਲਦਾਰ, ਕੋਈ ਨਾ ਕੋਈ ਅਗਰਾਹੀ ਲੋਕਾਂ ਤੋਂ ਲੈਂਦੇ ਰਹਿੰਦੇ ਸੀ, ਇਹ ਟੈਕਸ ਦੇ ਰੂਪ ਵਿੱਚ ਹੀ ਸਮਝ ਲਓ।
1: ਲੋਭੀ ਪੇ ਅਦਾਲਤੀ ਭਾਰੇ,
0: ਜਿਹੜੇ ਨਿਆਂ ਕਰਨ ਵਾਲੇ ਲੋਕ ਸੀ, ਕਾਜੀ ਆਦਿਕ, ਜੱਜ ਆਦਿਕ, ਉਹ ਵੀ ਬਹੁਤ ਭਾਰੇ ਲਾਲਚੀ ਹੋ ਗਏ ਸਨ।
1: ਇਨਸਾਫ ਕਰੇ ਕਾਹੀ,
0: ਸੋ ਜੱਜ ਜਿਹੜੇ ਲੋਕ ਸੀ, ਇਨਸਾਫ ਕਰਨ ਵਾਲੇ, ਨਿਆਂ ਦੇਣ ਵਾਲੇ, ਉਹ ਕਿਸੇ ਨਾਲ ਕੋਈ ਇਨਸਾਫ ਨਹੀਂ ਕਰਦੇ ਸਨ।
1: ਠੇਕੇ ਭੀਮ ਸ਼ਰਾਬ ਕੇਰ ਥੱਪ,
0: ਉਦੋਂ ਫਿਰ ਪਹਿਲੀ ਵਾਰ ਠੇਕੇ ਬਣਾਏ ਗਏ ਭੀਮ ਦੇ, ਡੋਡਿਆਂ ਦੇ ਅਤੇ ਸ਼ਰਾਬ ਦੇ, ਉਹ ਬਣਾਏ ਗਏ, ਕਾਇਮ ਕੀਤੇ।
1: ਅਮਲੀ ਅਦਕੈ ਸੰਤਾਏ,
0: ਜਿਹੜੇ ਅਮਲੀ ਸੀ ਵਿਚਾਰੇ, ਜਿੰਨਾ ਕੁ ਕਰਦੇ ਸੀ ਆਪਦਾ ਛੱਕਦੇ ਸੀ, ਉਹ ਬੰਦ ਕਰ ਦਿੱਤੇ ਵੀ ਤੁਸੀਂ ਆਪਣਾ ਡੋਡੇ ਬੀਜ ਕੇ ਨਹੀਂ ਖਾ ਸਕਦੇ ਅਮਲਾ, ਆਪਣੀ ਸ਼ਰਾਬ ਬਣਾ ਕੇ ਮਾੜਾ ਮੋਟਾ ਜੇ ਕੋਈ ਕਰਦਾ ਸੀ, ਜਿਵੇਂ ਲੋਕ ਉੱਥੇ ਕੱਢ ਲੈਂਦੇ ਨੇ ਸ਼ਰਾਬਾਂ ਹੁਣ ਵੀ, ਉਹ ਬੰਦ ਕਰਕੇ ਅਤੇ ਠੇਕੇ ਬਣਾ ਦਿੱਤੇ ਅਤੇ ਉਹਨਾਂ ਨੂੰ ਕਿਹਾ ਵੀ ਇੱਥੋਂ ਲਓ ਪੈਸੇ ਦਿਓ ਅਤੇ ਟੈਕਸ ਵੀ ਲੱਗਦਾ ਜੀ ਉਹਦੇ 'ਤੇ। ਜਿਹੜੇ ਅਮਲੀ ਸੀ ਉਹ ਲੋਕ ਬਹੁਤ ਦੁਖੀ ਹੋ ਗਏ।
1: ਸਭ ਸਹਿਜਿਆਂ ਦੇ ਮੈਣ ਦਾਬੀਏ,
0: ਸਭ ਤੋਂ ਪਹਿਲਾਂ ਇਹ ਕਿੱਥੇ ਸਭਿਅਤਾ ਬਦਲੀ ਗਈ, ਸਭ ਤੋਂ ਪਹਿਲਾਂ ਇਹ ਕਹਿੰਦੇ ਹੋਇਆ ਵੀ ਮੈਨ ਦਾਬੀਏ, ਮੈਨ ਦੁਆਬ ਜਿਹੜਾ ਘੱਗਰ ਤੋਂ ਲੈ ਕੇ ਯਮੁਨਾ ਤੋਂ ਲੈ ਕੇ ਘੱਗਰ ਦੇ ਵਿਚਕਾਰ ਦਾ ਇਲਾਕਾ ਹੈ। ਸੋ ਅੰਗਰੇਜ਼ ਦਿੱਲੀ 'ਤੇ ਕਾਬਜ ਸਨ, ਇਸ ਇਲਾਕੇ ਵਿੱਚ ਇਹ ਇਹਨਾਂ ਦਾ ਅਸਰ ਪਿਆ। ਜਿਵੇਂ ਜਿਵੇਂ ਇਹਨਾਂ ਨੇ ਅਸਰ ਪਾਇਆ ਹੌਲੀ ਹੌਲੀ, ਜਿੱਥੇ ਜਾਣਾ ਪਹਿਲਾਂ ਉੱਥੋਂ ਦੇ ਰੂਲ ਸੱਭਿਅਤਾ ਖਤਮ ਕਰ ਦਿਓ, ਰੂਲ ਜਿਹੜੇ ਅਸੂਲ ਹੁੰਦੇ ਨੇ ਉੱਚੇ ਸੁੱਚੇ, ਤੋ ਇਸ ਇਲਾਕੇ ਵਿੱਚ ਇਹ ਅਸਰ ਪਿਆ, ਐਸੀ ਹਾਲਤ ਹੋਈ ਹੈ। ਛੇਰੇ ਪੰਜਾਬ ਦੇ ਰਾਜ ਵਿੱਚ ਨਹੀਂ, ਉੱਧਰ ਉਹਨਾਂ ਦਾ ਲਾਹੌਰ 'ਤੇ ਰਾਜ ਉਹਨਾਂ ਦਾ, ਪਰ ਉਹਨਾਂ ਦਾ ਸਤਲੁਜ ਤੋਂ ਪਿੱਛੇ ਪਿੱਛੇ ਹੈ।
1: ਭਏ ਸਰਦਾਰ ਦੁੱਖ ਦਾਏ,
0: ਇਉਂ ਜਿਹੜੇ ਰਾਜੇ ਸੀ ਨਾ ਸਰਦਾਰ, ਉਹ ਦੁੱਖ ਦੇਣ ਵਾਲੇ ਹੋ ਗਏ ਪਰਜਾ ਨੂੰ।
1: ਖੇਤੀ ਖੈਰ ਕਸੋਟ ਖੇਤ,
0: ਅਤੇ ਖੇਤਾਂ ਖੇਤੀ ਕਰਨ ਵਾਲਿਆਂ ਤੋਂ ਖੇਤੀ ਖੋਹ ਕੇ ਵੀ ਖਾਣ ਲੱਗ ਪਏ।
1: ਖੋਏ ਦੇ ਚੱਕਰੀ ਬਹਾਨੇ ਜੀ,
0: ਇਹ ਫੌਜ ਲੰਘਣੀ ਹੈ ਫੌਜ ਦੀ, ਸੋ ਆਪਣਾ ਚੱਕਰੀ ਦਾ ਬਹਾਨਾ ਲਾ ਕੇ ਅਤੇ ਖੇਤੀ ਜਿਹੜੀ ਸੀ ਮਿੱਧ ਦਿੰਦੇ ਸੀ ਅਤੇ ਮੁੜ ਕੇ ਅਨਾਜ ਆਪ ਹੀ ਲੈ ਜਾਂਦੇ ਸੀ।
1: ਕਾਟ ਕਮਾਦ ਖਵੇ ਹੈ ਫੀਲੇ,
0: ਲੰਘਣ ਲੱਗੇ ਫੌਜਾਂ ਨੂੰ ਨੰਘਾ ਕੇ ਕਮਾਦ ਕੱਟ ਕੇ ਸਵਾਰਥੀਆਂ ਨੂੰ ਖਵਾ ਦਿੰਦੇ ਸੀ।
1: ਦਹਿ ਕਿਚਨਾ ਕਿਸਾਨਾਂ ਜੀ,
0: ਕਿਸਾਨਾਂ ਨੂੰ ਕੁਝ ਵੀ ਨਹੀਂ ਦਿੰਦੇ ਸੀ ਉਹਦੇ ਬਦਲੇ।
1: ਗਾਲ ਬਿਨਾ ਨਏ ਗੱਲ ਗਲਾਵੇ,
0: ਗਾਲ ਤੋਂ ਬਿਨਾਂ ਜੇ ਕੋਈ ਕਿਸਾਨ ਕਹਿੰਦੇ ਸੀ ਮਹਾਰਾਜ ਧੱਕਾ ਹੋ ਰਿਹਾ ਸਾਡੀ ਫਸਲ ਉਜਾੜ ਦਿੱਤੀ ਹੈ, ਅੱਗੋਂ ਗਾਲ ਕੱਢਦੇ ਸ਼ਾਸਕ ਰਾਜੇ, ਗਾਲ ਤੋਂ ਬਿਨਾਂ ਗੱਲ ਨਹੀਂ ਕਰਦੇ ਸਨ।
1: ਲੁੱਟ ਮਾਰ ਬੋ ਰੱਖ ਜੀ,
0: ਬਹੁਤ ਜ਼ਿਆਦਾ ਲੁੱਟ ਮਾਰ ਸ਼ਰੇਆਮ ਕਰਨ ਲੱਗ ਪਏ ਸਨ।
1: ਦੁੱਗਣਾ ਪੀ ਅਗਰਾਹੇ ਕਰਾ,
0: ਤੋ ਦੁੱਗਣਾ ਪੀ ਅਗਰਾਹੇ ਕਰਾ, ਭਾਵੇਂ ਟੈਕਸ ਵੀ ਅਤੇ ਅਗਰਾਹੀ ਵੀ ਦੁੱਗਣੀ ਲੋਕਾਂ ਤੋਂ ਲੈਂਦੇ ਸਨ।
1: ਫਿਰ ਤਹਿ ਰਈਅਤ ਪਰ ਮੱਖ,
0: ਫਿਰ ਵੀ ਪਰਜਾ ਦੇ ਉੱਪਰ ਗੁੱਸਾ ਕਰਦੇ ਸੀ, ਨਿਆਂ ਨਹੀਂ ਦਿੰਦੇ ਸੀ, ਤਪੇ ਰਹਿੰਦੇ ਸੀ, ਜੇ ਕੋਈ ਬੋਲਦਾ ਸੀ ਉਹਨੂੰ ਕੁੱਟਦੇ ਮਾਰਦੇ ਸੀ, ਇਹੋ ਜਿਹੇ ਹਾਲਾਤ ਬਣ ਗਏ ਸੀ। ਭਾਵ ਅਦਾਲਤਾਂ ਜਿਹੜੀਆਂ ਛੁੱਟ ਗਈਆਂ ਸਨ ਨਿਆਂ, ਤਾਂ ਕਰਕੇ ਅਸਰ ਹੋਇਆ ਸੀ ਥੋੜ੍ਹਾ ਜਿਹਾ ਲੋਕਾਂ ਦਾ ਖੁੱਲ੍ਹਾਪਣ, ਅਤੇ ਫਿਰ ਅੰਗਰੇਜ਼ਾਂ ਦਾ ਹੌਲੀ ਹੌਲੀ ਜ਼ੋਰ ਗਮ ਵੱਧਦਾ ਗਿਆ, ਫਿਰ ਇਹ ਅਸਰ ਜਿਹੜਾ ਥੋੜ੍ਹਾ ਥੋੜ੍ਹਾ ਸਿੱਖ ਰਿਆਸਤਾਂ ਵਿੱਚ ਆਇਆ, ਰਾਜਿਆਂ ਦੀ ਮਰਜ਼ਾਦਾ ਬਦਲੀ, ਅਤੇ ਇਸ ਤਰੀਕੇ ਨਾਲ ਸਤਸੰਗ ਜੀ ਇਹ ਕਵੀ ਜੀ ਦਰਸਾ ਰਹੇ ਨੇ 19ਵੀਂ ਸਦੀ ਦਾ ਹਾਲਾਤ ਜਿਹੜੇ ਬਣੇ ਨੇ। ਸੋ ਇੱਥੇ ਹੀ ਸਮੇਂ ਦੀ ਸਮਾਪਤੀ ਹੈ, ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮੱਤ ਬਖਸ਼ਣੀ ਜੀ।

ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਾਵਣੇ ਆਈ ਆ।

ਘਰ ਨਾਲੇ ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ।

ਕਰਹ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹਲਾ ਪੰਜਵਾ ਸਾਤੀ ਵਾਉ ਨਾ ਲਗਈ ਪਾਤ ਕਰਨਾਈ ਜੋਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨ ਪਹਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਹੀ ਪ੍ਰਭ ਪਹੇ ਸਹਾਇ ਸਲੋਕ ਜਹ ਸਾਧੂ ਗੋਬਿਦ ਭਜਨ ਕੀਰਤਨ ਨਾਨਕ ਨੀਤਾਣਾ ਹੋਣਾ ਤੂਣ ਹੈ ਛੁੱਟ ਹੈ ਨਿਕ ਨ ਜਾਈ ਹਦੂਤ ਸਲੋਕ ਮਹਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਤੇ ਮੀਤ ਸੋਹਿਲਾ ਰਾਗ ਗੌੜੀ ਦੀਪੀ ਮਹਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਹੈ ਕਰਤੇ ਕਾ ਹੋਏ ਵਿਚਾਰੋ ਤਿਸ ਕਰ ਗਾਵਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ ਮੰਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਆਂ ਦੇਖਾ ਗਾ ਦੇ ਮਨਹਾਰ ਤੇਰੇ ਦਾਨਾ ਕੀਮਤ ਨਾ ਪਵੈ ਦਾਸੇ ਕਮਨ ਸੰਭਾਰ

ਸੱਚਾ ਸਦੜੇ ਨਿਤ ਪਵਾਨਾ ਸਦਨ ਹਾਰਾ ਸਿਮਰੀਐ ਨਾਨਕ ਦੇਹ ਲਿਆਵਾਨਾ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰਗੁਰੇ ਕੋਵੇ ਸਨੇਕ

ਦੱਸਿਆ ਘੜੀਆਂ ਪਹਿਰਾ ਸਿੱਤੀ ਵਾਰੀ ਮਾਹੋ ਹੋਆ ਸੂਰਜ ਕੋ ਰੁੱਤਾ ਨੇ ਨਾਨਕ ਕਰਤੇ ਕੇ ਕੇਤੇ ਵੇ ਇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਸਾਧ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਰੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਨ ਤੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਹੈ ਸੋ ਏਕਾਉ ਸਹਿਸ ਮੂਰਤ ਨਨਾ ਏਕ ਧੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧੇ ਜਲਤ ਮੋਹ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿਆ ਜਿਗਿਆਸਾ ਕਿਰਪਾ ਜਲ ਦੇਹੇ ਨਾਨਕ ਪਾਰਿੰਗ ਕਉ ਹੋਏ ਜਾਤੇ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ

ਸਾਧਨਾ ਜਾਣਿਆ ਤਿਨੇ ਅੰਤਰ ਹਉਮੈ ਕੰਡਾ ਹੈ। ਜੋ ਜੋ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗਭਸਨ ਸੁਹੇਲਾ। ਔਧ ਘਟਾ ਦਿਨ ਸਰਾਇ ਨਾਰੇ ਮਨ ਗੁਰਮਿਰਖਾ ਚੁਆਰੇ ਰਹਾਉ। ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ਜਿਸਹ ਜਗਾਏ ਪੀਆ ਵਾਏ ਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕਵਾਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ

ਸਤਿ ਕਬ ਨਲ ਕਹਿ ਜਿਨ ਗੁਰੂ।

ਬੈਠਿਆ ਸੋ ਹੀ ਹੈ ਸਭਨਾ ਦਾ ਵਿਸਾਰ। ਵਾਹਿਗੁਰੂ ਜੀ ਸੋ ਹੀ ਮਹੱਲਾ ਚੌਥਾ।

ਹਰ ਕਥੀਐ ਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਰ ਚੌਥੜੀ ਲਾਵ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ

0: ਸ੍ਰੀ ਵਾਹਿਗੁਰੂ ਜੀ। ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਹਲ ਵਿਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਈ ਤੱਕ ਨਾ ਚੱਲੈ ਨਾਲ ਕਿਰਸ ਜਿਆਰਾ ਹੋਈ ਹੈ ਕਿ ਵਿਗੂੜਾ ਟੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਬੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝਿਆ ਤਾਂ ਹੋਮਾ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸਾ ਤਾਣ ਗਾਵੇ ਕੋ ਦਾਤ ਜਾਣ ਨਿਸਾਣ ਗਾਵੇ ਕੋ ਗੁੜਬੜਿਆਈਆਂ ਚਾਰੂ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾਦੀ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਖਸਾ ਵੀ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਹੀ ਪਾਖੇ ਆ ਪਾਉ ਪਾਰ ਆਖੇ ਮੰਗਹਿ ਦੇਹ ਦੇ ਦਾਤ ਕਰੀ ਦਾਤਾਰੂ ਫਿਰ ਕੇ ਅੱਗੇ ਰੱਖੀਆ ਜਿਤ ਦਿਸਾ ਦਰਬਾਰ ਮਾਹੋ ਕੇ ਬੋਲਣ ਬੋਲੀਆ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਉੜਿਆ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕੀ ਵਹਿ ਜਾਣੀਆ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਐ ਸੁੜੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਅਲੜੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜਿਤ ਸੁਭਾਵਾ ਮਨ ਭਾਣੀ ਕੇ ਨਾਈ ਕਰੀ ਜੇਤੇ ਸਿਰਟ ਉਪਾਈ ਵੇਖਾ ਵਿਣ ਕਰਮੰਗ ਕੇ ਮਿਲਣ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਿਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾਮ ਰਖਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਵੀ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹੇ ਨਸਕ ਅਕਾਲ ਨਾਨਕ ਭਗਤਾ ਉਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁੱਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਭੜਬੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਅਸਗਾਹ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਇਆ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਮ ਕੈ ਸਾਥ ਨਾ ਜਾਏ
1: ऐसा
0: नाम निरंजन होए जी को मन जाने मन कोए मन्ना मार्ग ठाक न पाए मन्ना पथ प्रगट जाए मन्ना मग्न चले पंथ मन्ना धर्म सेती संबंध ऐसा नाम निरंजन होए जी को मन जाने मन कोए मन्ना पावे मुख द्वार पन्ना परवार साध हर मन्ना तरा तारे गुरसिख मन्ना नानक पवै न पे कैसा नाम निरंजन होए जी को मन जाने मन कोए पंच प्रवान पंच प्रधान पंची पावे दुर्गह मान पंचे सोह दरा जान पंचा का गुर एक ध्यान जे को कह कर विचार करते का करना नाही समार तौल धर्म दया का पूत तौल धर्म दया का पूत संतोख था रखा जिन सूत जे को बुझा हो वस्या तबला पर किता भार धरती होर प्राय होर तिस्ते भारत लै कमजोर जी जात रंगा के नाम सुभना लिखिया बुड़ी कलाम एहो लेखा लिख जाना कोए लेखा लिखिया किता होए किता तान सवाले हो रूप कीती दात जाना कौन कूत कीता पसावे को कुआउ तिस्ते हो लख दरियाओ कुदरत कवन कहा विचार वारिया न जावा एक बार जो तुद भावै साई भली कार तू सदा सलाम निरंकार असंख जाप असंख भाव संख पूजा संख तपताओ संख ग्रंथ मुख वेद पाठ असंख योग मर रह असंख भगत गुण ज्ञान विचारु असंख सती असंख दातारु असंख सूरमह पक्षार असंख मौल बलाय तार कुदरत कम कहा विचार वारिया न जावा एक बार जो तुद भावै साई भली कार तू सदा सलामत निरंकारु असंख मूर्ख अंध घोर असंख चोर हराम खोर असंख अमर कर जाहे जोर संख गड़बड़ हत्या कमाहे संख पापी पाप कर जाहे संख कूड़े अल कूड़े फराहे संख कलेश मल भाखाहे संख निंदक सिर करह भार नानक नीच कह विचार वारिया न जावा एक बार जो तुद भावे साई भली कर तू सदा सलामत निरंकारु असंख नाभु असंख थाव अगम अगम संख लो संख कह हसर भार होए अखरी नाम अखरी सलाह अखरी ज्ञान गीत गुण गाह अखरी लिखण बोलण बाण अखरा सर संजोग बखाण जिन एह लिखे ते सरण आहि जे फरमाहि तिपति पाहि जेता कीता तेता नाओ विंडावै नाहि कुथाओ कुदरत कौन कहा विचार वारिया न जावा एक वार जो तुद भावै साई भली कार तू सदा सलामत निरंकार ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇ ਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਅੱਖ ਨਾਹੀ ਕਰ ਕਰ ਕਰਣਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਵੋ ਤੀਰ ਤਪ ਦਇਆ ਦਾ ਦਾਨੋ ਜੀ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਰਤੀਤ ਮੰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸਤਾਤ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰਨਾ ਜੋਗੀ ਜਾਣਾ ਰੁਤਮਾ ਹੁਨਾ ਕੋਈ ਜਾ ਕਰਤਾ ਸ੍ਰਿਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਪਸਾ ਲਾਹੀ ਕਿ ਵਰਣੀ ਕਿ ਵਿਜਾੜਾ ਨਾਨਕ ਆਖਣ ਸਭ ਕੋ ਆਖਾ ਇੱਕ ਦੂਖ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋਹੈ ਭਾਵ ਤਾਲਾ ਪਾਤਾਲ ਲੱਖ ਆਗਸ ਆਗਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਬਾਤ ਸਹਿਸ ਅਠਾਰਾਂ ਕਹਿਣ ਤੇ ਵਾਸਲੂ ਇੱਕ ਧਾਤ ਲੇਖਾ ਹੋ ਤਾਂ ਲਿਖਿਆ ਲੇਖਾ ਹੋ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਹਸਮੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਸਿਮਰਹੁ ਨਾ ਵਿਸਰੈ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਵੇਖਣ ਸੁਣਨ ਅਨੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਵਾਰ ਅੰਤ ਕਾਰਨ ਕੀਤੀ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣਾ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਵੜ ਉੱਚਾ ਹੋਵੇ ਕੋਈ ਤੂੰ ਸੋਚੇ ਕੋ ਜਾੜੈ ਸੋਏ ਜੇ ਵੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਕਿਤੇ ਮੰਗਹਿ ਜੋਧ ਅਪਾਰ, ਕਿਤੇ ਅਗੜਤ ਨਹੀਂ ਵਿਚਾਰੂ, ਕਿਤੇ ਖਪ ਟੁੱਟਹਿ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖਾਹੀ ਖਾਹੇ, ਕਿਤੇ ਆ ਦੁੱਖ ਭੋਗ ਸਦ ਮਾਰ, ਇਹ ਭੇਦਾ ਤੇਰੀ ਦਾ ਤਾਰੂ, ਬੰਦ ਕਲਾਸੀ ਪਾੜੈ ਹੋਏ ਹੋ ਰੱਖ ਨ ਸਕੈ ਕੋਏ। ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜਿੱਤੀ ਆ ਮਹਿ ਖਾਏ, ਆਪੇ ਜਾਣੈ ਆਪੇ ਦੇ ਆਖਹਿ ਸੇ ਪਹਿ ਕਹਿ ਕੇ, ਜਿਸ ਨੂੰ ਬਖਸੇ ਸੇ ਪੁੱਤ ਸਾਲਾਹਾ, ਨਾਨ ਪਾਤਸ਼ਾਹੀ ਪਾਤਸ਼ਾਹ। ਮੁੱਲ ਗੁਣ ਮੁੱਲ ਵਪਾਰ, ਮੁੱਲ ਵਪਾਰੀ ਮੁੱਲ ਭੰਡਾਰ, ਮੁੱਲਿਆ ਵਹਿ ਮੁੱਲਾ ਜਾਹੀ, ਮੁੱਲ ਭਾਏ ਮੁੱਲਾ ਸਮਾਹੀ, ਮੁੱਲ ਧਰ ਮੁੱਲ ਦੀ ਬਾਣ, ਮੁੱਲ ਤਲ ਮੁੱਲ ਪ੍ਰਵਾਣ, ਅਮਲ ਬਖਸੀਸ ਮਲ ਨਿਸ਼ਾਨ, ਮਲ ਕਰਮਲ ਪ੍ਰਮਾਣ, ਮਲ ਮਲੇ ਆਖੇ ਨਾ ਜਾਏ, ਆਖਾ ਕਰਹਿ ਲਿਵਲਾਏ, ਆਖੇ ਵੇਦ ਪਾਠ ਪੁਰਾਣੂ, ਆਖੇ ਪੜੇ ਕਰਵ ਕਿਆਣੂ, ਆਖੇ ਬ੍ਰਹਮੇ ਆਖੇ ਇੰਦੂ, ਆਖੇ ਗੋਪੀ ਤੈ ਗੋਵਿੰਦੂ, ਆਖੇ ਇਸਰੇ ਆਖੇ ਸਿੱਧੂ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨ ਵੇ ਆਖੇ ਦੇਵ, ਆਖੇ ਸੁਰ ਨਰ ਮੁੰਜਣ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹੇ ਉੱਠ ਉੱਠ ਜਾਹੇ, ਕੀਤੇ ਕੀਤੇ ਹੋਰ ਕਰੇ ਤਾਇ ਆਖਣ ਸਕਹਿ ਕੇ, ਕੇ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜੂ, ਤਲ ਕਿਆ ਸਰਗਾ ਵਾਰਾ ਗਾਵਾਰ, ਸੋ ਦਰ ਕੇ ਹਾਸੂ ਕਰਕੇ ਹਾਜਤ ਬੈਸਰਬ ਸੰਭਾਲੇ, ਬਾਜੇ ਨਾਦ ਅਨੇਕਾਂ ਸੰਖਾ, ਕੀਤੇ ਬਾਵਣ ਹਾਰੇ, ਕੀਤੇ ਰਾਗ ਭਰੀ ਸਿਉ ਕਹੀਨ, ਕੀਤੇ ਗਾਵਣ ਹਾਰੇ, ਗਾਵੈ ਹੈ ਤੁਹਨੋ ਪਾਵਣ ਪਾਣੀ, ਬੈਸਨਤਰ ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿੱਤ ਗੁਪਤ ਲਿਖ ਜਾਣਾ ਹੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਹੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਗਾਵੈ ਹੈ ਇੰਦ ਅੰਦਾਸਨ ਬੈਠੀ ਦੇਵ ਤੇ ਅੰਦਰ ਨਾਲੀ, ਗਾਵੈ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੀ, ਗਾਵਨ ਪੰਡਿਤ ਪੜ੍ਹ ਰਖੀ ਸਰ ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਣੀਆਂ ਮਨਮੋਹਣ ਸੁਰਗਾ ਮਚ ਪਿਆਲੇ, ਗਾਵਣ ਲਤਨੋ ਪਾਏ ਤੇਰੇ ਅੱਠ ਸੜ ਤੀਰਥ ਨਾਲੇ, ਗਾਵਹਿ ਜੋਧ ਮਹਾਂ ਬਲਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸੇ ਤੁਧਨੋ ਗਾਵਹਿ ਜੋਤ ਭਾਵਣ ਰੱਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ, ਐ ਪੀਓ ਸੀ ਜਾਇ ਨ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਣਸੀ, ਮਾਇਆ ਜਿਨੂੰ ਪਾਈ, ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਕਰਨਾ ਜਾਈ, ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰਹਿ ਬੇਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਬੇਸ, ਭੁਗਤ ਗਿਆਨ ਦਇਆ ਭੰਡਾਰਨ, ਕੜਕੜ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾਕੀ, ਰਿਧ ਸਦ ਅਬਰਾ ਸਾਧ, ਸੰਜੋਗ ਵਜੋਗ ਦੇ ਕਾਰ ਚਲਾਵਹਿ, ਲਿਖੇ ਆਵੈ ਭਾਗ, ਆਦੇਸ਼ ਤਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਬੇਸੋ, ਏਕਾ ਮਾਈ ਜੁਗਤ ਵੇ ਆਈ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੇਂ ਚਲਾ ਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਨ ਆਵੈ, ਬਹੁਤਾ ਇਹੋ ਵਿਡਾਣ, ਆਦੇਸ਼ ਤਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਬੇਸ, ਅਸਲ ਲੋਏ ਲੋਏ ਪੰਡ ਹਰ, ਜੋ ਕਿਛ ਪਾਇਆ ਸੋ ਏਕਾ ਵਾਰੂ, ਕਰ ਕਰ ਵੇਖੈ ਸਿਰਜਣਹਾਰੂ, ਨਾਨਕ ਸੱਚੇ ਕੀ ਸਾਚੀ ਕਾਰੂ, ਆਦੇਸ਼ ਤਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੈ ਲੱਖ ਵੀਸ, ਲੱਖ ਲੱਗੇੜਾ ਹੈ ਆਖੀ ਇੱਕ ਨਾਮ ਜਗਦੀ ਸਹਿ, ਏਤਰਾਹ ਪਤ ਪੜੀਆ ਚੜੀਆ ਹੋਏ ਅਕੀਸ, ਸੁਣ ਗੱਲਾਂ ਆ ਕਾਸਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ, ਆਖਣ ਜੋਰ ਚੁੱਪ ਹੈ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜਮਾਲ ਮਨਸੋਰ, ਜੋ ਨਾ ਸੁਰਤੀ ਗਿਆਨ ਵਿਚਾਰੂ, ਜੋ ਨਾ ਜੁਗਤੀ ਛੁੱਟੈ ਸੰਸਾਰੂ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਾਵਣ ਨੂੰ ਪਾਣੀ ਅਗਨੀ ਪਾਤਾਲ, ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵੇ ਜੀ ਜੁਗ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰੂ ਸੱਚਾ ਆਪ ਸੱਚਾ ਦਰਬਾਰੂ ਤੈ ਸੋਹਣ ਪੰਥ ਪ੍ਰਵਾਣੂ ਨਦਰੀ ਕਰਮ ਪਵੈ ਨਿਸਾਣੂ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੀਤੀ ਪਾਵਨ ਪਾਣੀ ਵੈਸਮਿਤਰ ਕੀਤੀ ਕਾਰਨ ਮਹੇਸੋ ਕੀਤੀ ਬ੍ਰਹਮੇ ਘਾਲਤ ਘੜੀਆ ਹੈ ਰੂਪ ਰੰਗ ਕੇ ਵੇਸੋ ਕੀਤੀ ਅਕਰਮ ਭੂਮੀ ਮਿਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸੋ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸੋ ਕੀਤੇ ਦੇਵਦਾ ਨਮਨ ਕੀਤੇ ਕੀਤੇ ਰਤਨ ਸਮੁੰਦਰ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦੋ ਕੀਤੇ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਉਥੈ ਨਾਦ ਬਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਉਥੈ ਘਾਟ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆ ਨਾ ਜਾਹੇ ਜੀ ਕੋ ਕਹਿ ਪਿਛੈ ਪਛਤਾਈ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਉਥੈ ਘੜੀਐ ਸੁਰਸਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਕਤ ਨੇ ਜਾਹੇ ਨਾ ਉਹੇ ਮਰਹਣ ਠਾਗੇ ਜਾਹੇ ਜਿਨ ਕਹਿ ਰਾਮ ਸੈਮਨ ਮਾਹੇ ਤਿਥੈ ਭਗਤ ਵਸੈ ਕੇ ਲੋਕ ਰਹਿ ਅਨੰਦ ਸਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਲ ਤਿਥੈ ਖੰਡ ਮੰਡਲ ਬ੍ਰਹਾਂਡੋ ਜੇ ਕੋ ਕਥੈ ਤੈ ਅੰਤ ਨ ਅੰਤੋ ਤਿਥੈ ਲੋ ਅਲੋ ਅਕਾਰੂ ਜਿਵ ਜੇ ਹੁਕਮ ਤਵੈ ਤਵਕਾਰੂ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾਉ ਕਰੜਾਉ ਸਾਰੂ ਜਾਤ ਪਹਾਰਾਉ ਧੀਰ ਸੁਨਿਆਰ ਅਹਰਣ ਮਤ ਵਿਦ ਹਥਿਆਰ ਭੁਖਲ ਲਾਗਨ ਤਪਤਾਉ ਭਾਂਡਾ ਭਾਉ ਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੋ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾ ਛੰਦ ਤੈ ਪ੍ਰਸਾਦ। ਚੱਕਰ ਚੇਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਕੋ ਕਹਿਣ ਸਿਖਤ ਕਿਹੇ ਅਚਲ ਮੂਰਤਾਂ ਨੂੰ ਭਾਵ ਪ੍ਰਕਾਸ਼ ਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੀ ਸਾਹਣ ਗਣਿਜੈ। ਤਿਰ ਭਵਨ ਹੀ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਣ ਕਹਿਤੋ ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆਤ ਛੰਦ। ਨਮਸਤਵੰਗ ਅਕਾਲੀ, ਨਮਸਤਵੰਗ ਕਿਰਪਾਲੀ, ਨਮਸਤੰਗ ਰੂਪੇ, ਨਮਸਤੰਗ ਰੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਇ, ਨਮਸਤੰਗ ਜਾਇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਦਾਰੇ, ਨਮਸਤੰਗ ਪਾਰੇ, ਨਮਸਤੰਗ ਸਵੇਕਾ, ਨਮਸਤੰਗ ਅਨੇਕਾ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤਿਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤਿਰਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੋਜੋਗੇ, ਨਮਸਤੰਗ ਰੰਗੇ, ਨਮਸਤੰਗ ਕੰਮ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਅਗਮੇ, ਨਮਸਤਸਤਰਮੇ, ਨਮਸਤੰਗ ਜਰਾਸਰੀ, ਨਮਸਤੰਗ ਜਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਜਬੇ, ਨਮਸਤਸਤਜਬੇ, ਅਦੇ ਸਿੰਘ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬਕਾਲੇ, ਨਮੋ ਸਰਬਦਿਆਲੇ, ਨਮੋ ਸਰਬ ਰੂਪੇ, ਨਮ ਸਰਬ ਭੂਪੇ, ਨਮ ਸਰਬ ਖਾਪੇ, ਨਮ ਸਰਬ ਥਾਪੇ, ਨਮ ਸਰਬ ਕਾਲੇ, ਨਮ ਸਰਪਾਲੇ, ਨਮਸਤਸ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਨਵੇ, ਨਮੋ ਸਰਬ ਗਾਉਣੇ, ਨਮ ਸਰਬ ਭਾਉਣੇ, ਨਮ ਸਰਬ ਰੰਗੇ, ਨਮ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਵਰਣੇ, ਨਮਸਤੰਗ ਮਰਣੇ, ਨਮਸਤੰਗ ਜਰਾਰੰਗ, ਨਮਸਤੰਗ ਕਰਤਾਰੰਗ, ਨਮ ਸਰਬ ਧੰਦੇ, ਨਮੋ ਸਦ ਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਨਮਤੇ, ਨਮਸਤੰਗ ਮਹੰਤੇ, ਨਮਸਤਸ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੌਖੁ, ਨਮੋ ਸਰਬ ਭੋਖੁ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਤਰੀ ਛੰਦ ਤੈ ਪ੍ਰਸਾਦ। ਰੂਪ ਹੈ, ਅਨੂਪ ਹੈ, ਜੂ ਹੈ, ਭੂ ਹੈ, ਲੀਖ ਹੈ, ਭੀਖ ਹੈ, ਨਾਮ ਹੈ, ਕਾਮ ਹੈ, ਤੇ ਹੈ, ਪੇ ਹੈ, ਜੀਤਾ, ਪੀਤਾ, ਤਿਰਮਾਨ ਹੈ, ਨਦਹਨ ਹੈ, ਤ੍ਰਿਵਰਗਿਆ, ਸਰਗਿਆ, ਨੀਲ ਹੈ, ਨਾਦਿਆ, ਜੇ ਹੈ, ਜਦ ਹੈ, ਜਨਮ ਹੈ, ਵਰਣ ਹੈ, ਅਭੂਤ ਹੈ, ਭਰਨ ਹੈ, ਅਗੰਜ ਹੈ, ਭਾਂਜਿਆ, ਝੂਜਿਆ, ਚਾਂਜਿਆ, ਮੀਕਰ, ਪੀਕਰ, ਤੰਦ ਹੈ, ਬੰਦ ਹੈ, ਨਿਰਭੂਜਿਆ, ਸੂਜਿਆ, ਕਾਲ ਹੈ, ਜਾਲਿਆ, ਲਾਹ ਹੈ, ਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀ ਕਰਨ, ਸ੍ਰੀ ਕਰਨ, ਲੰਬ ਹੈ, ਸੰਭ ਹੈ, ਗਮ ਹੈ, ਜਮ ਹੈ, ਭੂਤ ਹੈ, ਸੂਤ ਹੈ, ਅਲੋਕ ਹੈ, ਸੋਕ ਹੈ, ਕਰਮ ਹੈ, ਭਰਮੈ, ਅਜੀਤ ਹੈ, ਭੀਤ ਹੈ, ਬਾਹ ਹੈ, ਗਾਹ ਹੈ, ਮਾਨ ਹੈ, ਨਿਧਾਨ ਹੈ, ਅਨੇਕ ਹੈ, ਪ੍ਰ ਏਕ ਹੈ, ਭੁਜੰਗ ਪ੍ਰਿਆਤ ਛੰਦ, ਨਮੋ ਸਰਮਾਨੇ ਸਮਸਤ ਨਿਧਾਨੇ, ਨਮੋ ਦੇਵ ਦੇਵੇ ਭੇਖੇ ਭੇਵੇ, ਨਮੋ ਕਾਲ ਕਾਲੇ, ਨਮ ਸਰਪਾਲੇ, ਨਮ ਸਰ ਭਗਾਉਣੇ, ਨਮ ਸਰ ਭਾਉਣੇ, ਅਨੰਗੀ ਅਨਾਥ ਨਿਸੰਗੀ ਪ੍ਰਮਾਥੇ, ਨਮ ਭਾਨ ਭਾਨੇ, ਨਮ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮ ਭਾਨ ਭਾਨੇ, ਨਮ ਗੀਤ ਕੀਤੇ, ਨਮ ਤਨ ਤਾਨੇ, ਨਮ ਨਿਰਤ ਨਿਰਤੇ, ਨਮ ਨਾਦ ਨਾਦੇ, ਨਮ ਭਾਨ ਭਾਨੇ, ਨਮ ਬਾਦ ਬਾਦੇ, ਅਨੰਗੀ ਅਨਾਮ ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਤੇ, ਸਮਸਤੀ ਬਿਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ, ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ, ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ, ਨਮੋ ਸਸਤ੍ਰ ਪਾਣੀ, ਨਮੋ ਅਸਤ੍ਰ ਮਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਖੀਏ ਭਰਮੀਏ ਭੋਗੀਏ ਭੁਗਤੇ, ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣ ਕਰੂਰ ਕਰਮੇ, ਨਮ ਪ੍ਰੇਤ ਪ੍ਰੇਤ ਦੇਵੀ ਸੁਰ ਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹ, ਨਮ ਭੂ ਭੂਪੇ, ਨਮ ਦਾਨ ਦਾਨੇ, ਨਮ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਇਸ਼ਨਾਨੰਗ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ, ਸਦਾ ਸਚਦਾਨੰਦ ਸਰਵੰਗ ਪ੍ਰਣਾਸੀ, ਅਨੂਪੇ ਰੂਪੇ ਸਮਸਤ ਨਿਵਾਸੀ,
ਸਦਾ ਸਿੱਧ ਦਾ ਮੁੱਲ ਦਾ ਪ੍ਰਿਤ ਕਰਤਾ ਆਦੋ ਉਰਦ ਅਰਦੰਗ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰਸ ਪਾਲੰ ਸਦਾ ਸਰਬ ਦਸ ਦਾਤਾ ਦਯਾਲੰਗ ਅਛੇਦੀ ਭੇਦੀ ਨਾਮੰ ਕਾਮ ਸਮਸਤ ਉਪਰਾਧੀ ਸਮਸਤ ਸਥਾਮ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤਾ ਭੇਆ ਪ੍ਰਭੂ ਹੈ ਜੂਗਾ ਦੇਸਾ ਭੇਸਾ ਭੁਜੰਗ ਪ੍ਰਿਆ ਛੰਦ ਅਗਾਦੇ ਅਬਾਦੇ ਆਨੰਦ ਸਰੂਪੇ ਨਮਸਰ ਮਾਨੇ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਕ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵਜੀਤੰਗ ਨਮੋ ਸਰਭੀਤੰਗ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨੋ ਬੀਜ ਬੀਜੇ ਅਖਿਜੇ ਅਭਿਜੇ ਸਮਸੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵਧਾ ਰਿਧ ਸਿਧੰਗ ਨਿਵਾਸੀ ਚਰਪੜ ਛੰਦ ਤੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਕਲਾ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਣੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਦ ਤੁਐ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਪਾਰੂ ਸਰਬ ਮਾਨ ਤ੍ਰਿਮਾਨ ਦੇਵ ਭੇਵ ਆਦੁ ਦਾਰੂ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁੰਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਲਿਸਾਲੂ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਦੇਖ ਆਦਿ ਪੁਰਖ ਅਧਾਰ ਮੂਰਤਾ ਜੋਨ ਆਦਿ ਅਸੇਕ ਦੇਸ ਔਰ ਨਾ ਪਿਹ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਬਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਪੇਖ ਸਤਮ ਨਹ ਜਾਏ ਸਰਬ ਮਾਨ ਸਰਬਤਰ ਮਾਨ ਸਦੈ ਮੰਨਤਾ ਹੈ ਏਕ ਮੂਰਤ ਅਨੇਕ ਦਸਤਨ ਕੀਨ ਰੂਪਾ ਨੇਕੋ ਖੇਲ ਅਖੇਲ ਅਖੇਲ ਕਿਰਨ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਨਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨ ਜਾਤ ਪਾਸੋ ਜਾਨਹੀ ਕਹਿ ਜੇਬ ਤਾਤ ਮਾਤ ਨ ਜਾਤ ਜਾਕਰ ਜਨਮ ਬਰਨ ਬਹੀਨ ਚੱਕਰ ਬੱਕਰ ਫਿਰਾਏ ਚਤਰ ਚੱਕ ਮਾਨਹੀ ਪੁਰਤੀਨ ਲੋਕ ਚੌਦਹ ਕੇ ਬਿਖਾਇ ਜਗ ਜਾਪਈ ਜਹ ਜਾਪ ਆਦਿ ਦੇਵ ਅਨਾਦ ਮੂਰਤ ਥਾਪ ਸਭ ਜਿ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰੂ ਸਰਬ ਬਿਸਵਰਚਿਓ ਸਜੀਵ ਭਵਗਰਨ ਭੰਜਨ ਹਾਰ ਕਾਲਹੀਨ ਕਲਾ ਸੰਜੂਤ ਕਾਲ ਪੁਰਖ ਦੇਸੋ ਧਰਮ ਧਾਮ ਸੋ ਭਰਮ ਰਤ ਭੂਤਲ ਅਖ ਪੇਸੋ ਅੰਗ ਰੰਗ ਨ ਰੰਗ ਜਾਕੇ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕਾ ਆਪ ਰੂਪ ਅਮੀਕ ਅਨ ਉਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗਨਾਤਮਿਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਜਨ ਭੇਕ ਸਰਬ ਸਾਸਨਾ ਜਾਨਹੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਾਗ ਨਿਤੋ ਕੋਟ ਸਿਮਰਤ ਪ੍ਰਾਣ ਸਾਸਤਰ ਨਾ ਆਵਈ ਬਹੁ ਚਿਤੋ ਮਤ ਭਾਰ ਸ਼ੰਤੋ ਪ੍ਰਸਾਦ ਗੁਣ ਗਨ ਦਾਰੂ ਮਹਿਮਾ ਅਪਾਰ ਆਸਨ ਭੰਗ ਉਪਮਾ ਪਾਨੰਗ ਅਨਪਹ ਪ੍ਰਕਾਸ਼ ਨਿਸਦਿਨ ਅਨਾਸ ਆਜਨ ਬਾਹੂ ਸਾਹਨ ਸਾਹੂ ਰਾਜਨ ਰਾਜੂ ਭਾਨਨ ਭਾਨ ਦੇ ਬਣ ਦੇ ਉਪਮਾ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਗ ਕਰਨਕ ਕਾਲ ਕਾਲ ਅਨਭੂਤ ਅੰਗ ਅਮਾ ਭੰਗ ਗਤ ਮਿਤ ਪਾਰ ਗੁਣ ਗਨ ਉਦਾਰੂ ਮੋਨ ਗਨ ਪ੍ਰਣਾਮ ਨਿਰਭੈ ਨੇ ਕਾਮ ਆਤ ਦੁਤ ਪ੍ਰਚੰਡ ਮਿਤਗਤ ਅਖੰਡ ਆਲਿਸਾ ਕਰਮ ਆਦਿਸਾ ਧਰਮ ਸਰਬਾ ਪ੍ਰਣਾਡੇ ਅੰਡਨ ਬਾਡਿਆ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੀ ਪਾਰੇ ਹਰੀਅਮ ਕਲਿੰਗ ਡੰਡਾਮੇ ਅਕਾਮੇ ਭੁਜੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੀ ਚਤਰ ਚੱਕਰ ਕਾਲੀ ਚਤਰ ਚੱਕਰ ਪਾਸੀ ਚਤਰ ਚੱਕਰ ਵਾਸੀ ਚਤਰ ਚੱਕਰ ਮਾਨਿਆ ਚਤਰ ਚੱਕਰ ਪਾਸੀ ਚਤਰ ਚੱਕਰ ਵਾਸੀ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਤਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਇ ਜਨਮੰ ਅਜਾਏ ਨਾ ਚਿਤਰਾ ਨਾ ਮਿੱਤਰਾ ਪਰਿਆ ਪਵਿੱਤਰਾ ਪ੍ਰਤੀਸਾ ਅਦਿਸਾ ਅਦ੍ਰਿਸਾ ਕ੍ਰਿਸਾ ਏ ਭਗਵਤੀ ਛੰਦ ਤੁਆ ਪ੍ਰਸਾਦ ਕਸਤੇ
ਕੇ ਅਛਿਜ ਦੇਸਾ ਕੇ ਅਭਿਜ ਬੇਸਾ ਕੇ ਅਗੰਤ ਕਰਮਾ ਕੇ ਅਪੰਜ ਪਰਮਾ ਕੇ ਅਭਿਜ ਲੋਕਾ ਕੇ ਅਗਤ ਸੋਕਾ ਕੇ ਅਵਧੂਤ ਵਰਣਾ ਕੇ ਵਿਭੂਤ ਕਰਣਾ ਕੇ ਰਾਜੂ ਪਰਮਾ ਕੇ ਤਰਭੰਗ ਤੂੰ ਜਾਹੇ ਕੇ ਅਸ਼ੋਕ ਵਰਣ ਕੇ ਸਰਬਾ ਭਰਣ ਕੇ ਜਗਤੰਗ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪ ਪੈ ਕੇ ਅਨੁਪਹ ਨੂੰ ਪੈ ਕੇ ਆਦਿ ਅਦੇਵੈ ਕੇ ਆਪ ਉਪੇਵੈ ਕੇ ਚਤਰੰਗ ਵਿਹੀਨਾ ਕੇ ਏਕ ਅਧੀਨੈ ਕੇ ਰੋਜੀ ਰਜਾਕਾ ਰਹੀ ਮਾਰ ਰਹਾਕਾ ਕੇ ਪਾਕ ਬੇਅਮੇ ਕੇ ਗੈਬਲ ਗੈਬਿਆਂ ਕੇ ਅਫਲ ਗੁਨਾਹ ਕੇ ਸਾਹ ਨੂੰ ਸਾਹ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰੀ ਮੈਂ ਕੇ ਕਰਮ ਕਰੀ ਮੈਂ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਉਣਾ ਹੈ ਕੇ ਸਰਬਤਰ ਭਾਉਣਾ ਹੈ ਕੇ ਸਰਬਤਰ ਦਿਸ਼ਾ ਕੇ ਸਰਬਤਰ ਪਿਸਾ ਕੇ ਸਰਬਤਰ ਰਾਜਾ ਏ ਕੇ ਸਰਬਤਰ ਸਾਜਾ ਏ ਕੇ ਸਰਬਤਰ ਦੀਨਾ ਏ ਕੇ ਸਰਬਤਰ ਲੀਨਾ ਏ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦਿਸ਼ਾ ਏ ਕੇ ਸਰਬਤਰ ਭਿਸਾ ਕੇ ਸਰਬਤਰ ਕਾਲਾ ਕੇ ਸਰਬਤਰ ਪਾਲਾ ਏ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਕੇ ਸਰਬਤਰ ਰਾਜਾ ਏ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤ੍ਰਣ ਕੇ ਸਰਬਤਰ ਪ੍ਰਾਣ ਕੇ ਸਰਬਤਰ ਦਿਸ਼ਾ ਕੇ ਸਰਬਤਰ ਭਿਸਾ ਕੇ ਸਰਬਤਰ ਮਾਨਿਆ ਸਦੈਵ ਪ੍ਰਧਾਨ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਪਹਨਾ ਕੇ ਸਰਬਤਰ ਮਾਨਾ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰਾ ਕੇ ਸਰਬੰ ਕਲੀਮੈ ਕੇ ਪਰਮ ਅਫੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮ ਰਜੂ ਹਮੇਸ਼ਰ ਸਲਾਮੈ ਸਲੀ ਖਤਮਦਾਮੈ ਗਨੀ ਮੁੱਲ ਸਕਸਤਾ ਗਰੀਬਲ ਪ੍ਰਸਤਾ ਬਲਾਂਦਲ ਮਕਾਨਾ ਜਿਮਨੋ ਜਮਾਨਾ ਤਮਜਲ ਤਮਾਮੈ ਰੁਜਲ ਨਦਾਨਾ ਹਰੀਫਲ ਰਜੀਮਾ ਰਜਾ ਕੇ ਚਕੀਨਾ ਅਨੇਕ ਤਰੰਗ ਹੈ ਭੇਦ ਹੈ ਭੰਗ ਹੈ ਜੀਜਲ ਨਵਾਦਿਆ ਗਰੀਮੁਖ ਰਾਜ ਹੈ ਨਿਰੁਕਤ ਸਰੂਪ ਹੈ ਤਿਰਮੁਕਤ ਵਿਭੂਤ ਹੈ ਪਰ ਭੁਗਤ ਪ੍ਰਭ ਸੁਜੁਗਤ ਸਦਾ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਸਦਾ ਸਭ ਸਾਜ ਹੈ ਸਮਸਤ ਸਲਾਮ ਹੈ ਸਦੈਵ ਕਾਮ ਨਿਰਬਾਧ ਰੂਪ ਹੈ ਅਗਾਧ ਅਨੂਪ ਹੈ ਓ ਅੰਗ ਆਦਿ ਰੂਪ ਹੈ ਅਨਾਥ ਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੂ ਤ੍ਰਿਬਾਂਧੇ ਅਗੰਜੇ ਅਗਾਧੇ ਸੁਭੰਗ ਤ੍ਰਿਭਾਗੇ ਸੁ ਸਰਬ ਅਰੜਾਗੇ ਭੁਗਤ ਸਰੂਪ ਹੈ ਛੇਜ ਹੈ ਚੂਤ ਹੈ ਕਿ ਨਰਕੁ ਪ੍ਰਣਾ ਸੈਮ ਪ੍ਰਤੀਲ ਪ੍ਰਵਾਸ ਹੈ ਨਿਰੁਕਤ ਪ੍ਰਭੰ ਸਦੈਵ ਸਦਾ ਹੈ ਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਭੁਗਤ ਪ੍ਰਭ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਤਰੀ ਛੰਦ ਅਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮੈ ਕਰਮੈ ਨਾਦ ਜੁਗਾਦਿਆਂ ਜੈ ਹੈ ਬਹਿ ਹੈ ਭੂਤਿਆਂ ਧੂਤਿਆਂ ਨਾਸਿਆਂ ਦਾਸਿਆਂ ਧੰਦ ਹੈ ਬੰਦ ਹੈ ਭਗਤ ਹੈ ਵਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਚਿੰਤਿਆਂ ਸੁਨਿੰਤਿਆਂ ਅਲੇਖਿਆਂ ਅਦੇਖਿਆ ਲੇਖਿਆ ਭੇਖਿਆ ਢਾ ਹੈ ਗਾਹ ਹੈ ਸੰਭ ਹੈ ਗਮ ਹੈ ਅਨਿਲ ਹੈ ਨਾਦ ਅਨਿਤ ਹੈ ਸੁਨਿਤ ਹੈ ਆਜਾਤ ਹੈ ਜਾਦ ਹੈ ਚਰਪੜ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਉ ਸਰਬੰਗ ਖਿਆਤਾ ਸਰਬੰਗ ਗਿਆਤਾ ਉ ਸਰਬੰਗ ਹਰਤਾ ਸਰਬੰਗ ਕਰਤਾ ਉ ਸਰਬੰਗ ਪ੍ਰਾਣੂ ਸਰਬੰਗ ਤ੍ਰਾਣੂ ਸਰਬੰਗ ਕਰਮੂ ਸਰਬੰਗ ਧਰਮ ਸਰਬੰਗ ਯੁਗਤਾ ਸਰਬੰਗ ਮੁਕਤਾ ਉ ਸ਼ਾਵਲ ਛੰਦ ਪ੍ਰਸਾਦ ਨਮੋ ਨਰਕਨਾਸੀ ਸਦਾ ਪ੍ਰਕਾਸ਼ੇ ਅਨੰਗੰਗ ਸਰੂਪੇ ਅਭੰਗੰਗ ਵਿਭੂਤੇ ਪ੍ਰਮਾਤਮ ਪ੍ਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਦ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰ ਨ ਪੁੱਤਰ ਨ ਸੱਤਰ ਨ ਮਿੱਤਰ ਨ ਤਤ ਨ ਮਤ ਨ ਜਤ ਨ ਪਤ ਨਰਸਾਕੂ ਸਰੀਕ ਅਮਿਤ ਅਮਿਕ ਸਦੈਵ ਪ੍ਰਭ ਅਜਾਹ ਅਜਾਹ ਭਗਵਤੀ ਛੰਦ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਮੇਸਲ ਸਲਾਮੈ ਸਮਸਤਲ ਕਲਾਮੈ ਕੇ ਸਾਹਿਬ ਦਿਵਾਗੇ ਕੇ ਹੋਸ਼ਨੋ ਚਰਾਗੇ ਕੇ ਕਾਮਲ ਕਰੀਮੈ ਕੇ ਰਾਜ ਕਰੀਮ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰਹਿੰਦ ਹੈ ਕਰੀਮਲ ਕਮਾਲੇ ਕੁਸ਼ਲ ਜਮਾਲੇ ਕਰੀਮਲ ਖਰਾਜੇ ਗਰੀਮਲ ਨਵਾਜੇ ਹੈ ਰਾਸਲ ਫਕਨ ਹਰੀਫਲ ਸਕਨ ਹੈ ਰਾਸਲ ਫਕਨ ਹੈ ਕਲੰਕੰਕ ਪ੍ਰਣਾਸੈ ਸਮਸਤਲ ਨਿਵਾਸੈ ਅਗੰਜਲ ਗਨੀਮੈ ਰਜਾਇ ਕਰ ਰਹੀਮੈ ਸਮਸਤਲ ਜੁਬਾ ਹੈ ਕੇ ਸਾਹਿਬ ਕਰਾ ਹੈ ਕੇ ਨਰਕੂ ਪ੍ਰਣਾਸੈ ਬਹਸਤਲ ਨਿਵਾਸੈ ਕੇ ਸਰਬਲ ਗਵਨ ਹੈ ਮਿਸਤਰ ਰਵਨ ਹੈ ਤਮਾ ਮੁੜ ਤਜੀਮ ਹੈ ਸਮਸਤਲ ਅਜੀਜ ਹੈ ਪਰਮ ਪਰਮੀਸੈ ਸਮਸਤਲ ਅਜੀਸੈ ਦੇਸਲ ਲੇਖਾ ਮਿਸਰ ਭੇਖਾ ਜਿਮਲ ਜਮਾ ਅਮਿਕੁਲ ਮਾਂ ਹੈ
संस्कारी मुल्क माले के जरूरत जमाले के तलंग प्रकाश के मितो सुबासे के अजब स्वरूप के मितो विभूत के मितो पसाहे के आत्म प्रभ के अतलंग अनंग के मितो भंग है मद भार छंद प्रसाद मोनु मानु प्रणाम गुण गर्म दाम अरबर अगंज हर नर प्रपंज अनगर प्रणाम मुन मुन सलाम अर नर खंड बर नर मंड अनपहनास मोनु मन प्रकाश गुण

ਸਤਿ ਪ੍ਰਸਾਦ ਕਰੜਾਲਾ ਹੈ ਅਰਕਾਲਾ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਧ੍ਰਿਤ ਕੇ ਧਰਨ ਹੈ ਜਾਂ ਕੇ ਕਰਨ ਹੈ ਮਨਮਾਨੇ ਹੈ ਜਗ ਜਨ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਵਨਾਸ ਹੈ ਕਰਨ ਕਰ ਹੈ ਬੇਸਵੰ ਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰਨ ਕਰ ਹੈ ਅਜਪਾ ਜਪ ਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਨੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਚਮ ਅਕ੍ਰਿਤਾ ਕ੍ਰਿਤ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਬੇਸਵੰਪਰ ਹੈ ਕਰੁਣਾਲ ਹੈ ਨਿਰਪਨਾਇਕ ਹੈ ਸਰਪਾਇਕ ਹੈ ਪਾਪੰਜਨ ਹੈ ਅਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮ ਮੰਤਰ ਮੰਤਰੀ ਨਮ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬੇ ਭੂਤੇ ਨਮੋ ਇੰਦਰ ਇੰਦਰੇ ਅਨਾਦੰਗ ਬੇ ਭੂਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਾ ਪ੍ਰਸਾਦ ਸਵਈਏ ਸਰਾਵਗ ਸੁਧ ਸਮੋਹ ਸਿਧਾਨ ਕੇ ਦੇਖ ਪ੍ਰਿਯ ਘਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੌਣ ਦੇਖੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੇ ਕਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪਾ ਤੰਗ ਸਰੰਗ ਸਵਾਰੇ ਕੋਟ ਤਰੰਗ ਕਰੰਗ ਸੇ ਕੁਦਤ ਪਾਵਨ ਕੇ ਗੌਣ ਕੋ ਜਾਤਨ ਵਾਰੀ ਭਾਰੀ ਭਜਨ ਕੇ ਭੂ ਫਲੀ ਬੇਦ ਨਿਆਵਤ ਸੀਸ ਨੂੰ ਜਾਤ ਵਿਚਾਰੀ ਇੱਥੇ ਭਾਈ ਤੋ ਕਾਹ ਭਾਈ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਪਿਰਾ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਤ ਗੂੜ ਗਜਾਨੁਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ ਤੀਰਥ

ਬਣ ਕੇ ਪੇਖੈ ਪਾਵਨ ਆਹਾਰੋ ਜਤੀ ਜਤਾਰੂ ਸਭੈ ਸੁਭਚਾਰੂ ਹਜ਼ਾਰ ਕੁ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹਾ ਦੁਰੰਤ ਬਾਸੁ ਸਾਸਨਾਦੁਰ ਜਾਨ ਦਲਾਂਗੇ ਭਾਰੀ ਗਮਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲਾਂਗੇ ਤੋਰ ਅਰੀ ਨਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨੂੰ ਤਿਆਗ ਦਿਹਾਨ ਦੰਤ ਲਾਂਗੇ ਵੀਰ ਪਾਰ ਵੱਡੇ ਬਰੇ ਅਰ ਵਿਚਾਰ ਅਹਸਾਰ ਕੀ ਧਾਰ ਪਛਈਆ ਤੋਰ ਦੇਸ ਮਿਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਰ ਸਾਤਰ ਭੂਤ ਭਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ ਪੁੰਨ ਪ੍ਰਤਾਪਨ ਬਾਲ ਜਾ ਧੁਨੋ ਪਾਪਨ ਕੇ ਬਹੁਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਪ੍ਰਿਆ ਜਗ ਸੱਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਦ ਪਉ ਜੌਣ ਤਰਲੋ ਕਉ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਤ ਗਦਾਨੂ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਪਸੇ ਜਮ ਫਾਸ ਪਰਾਂਗੇ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚੋ ਬੇਨਤੀ ਚੌਪਈ ਹਮਰੀ ਕਰੋ ਹਾਦਰ ਇੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਰ ਸਬੈਤ ਮੁਕਾਵੋ ਆਪ ਹਾਦੈ ਮੋਹ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਇੱਛਾ ਨਿਤ ਕਰਦਾ ਕਰੀਐ ਇਸ ਬੈਰਨ ਕੋ ਆਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹ ਪਿਆਸਾ ਤੁਮ ਚਾੜ ਪੋਈ ਅਰੁਣ ਤਿਹਾਂ ਜੋ ਬਰ ਚਾਹੂੰ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੀ ਤਾਰੀਐ ਹੈ ਚੁਣ ਚੁਣ ਸਤਰ ਹਮਾਰੀ ਮਾਰੀਐ ਹੈ ਆਪ ਹਾਦੈ ਮੁਝਾ ਬਰੀਐ ਮਰਨ ਕਾਲ ਕਾ ਤ੍ਰਾਸਨ ਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਕਰਿਓ ਰੱਛਾ ਰੱਖ ਲਿਓ ਮੁਹ ਰੱਖਣ ਹਾਰੀ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰ ਦਸ ਹੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀ ਆਤਮਾਸਾ ਜਮਣ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਮਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਮਾਰਾ ਜਮਣ ਕਾਲ ਸਭ ਜਪ ਬਣਾਇਓ ਦੇਵ ਦੈਤ ਜਿਥਨੂੰ ਪੁਜਾਇਓ ਆਦਿ ਅੰਤਿ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨੀ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਤ ਗਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਜੀ ਹੂੰ ਪਾਰਾ ਜਬ ਆ ਕਰ ਕਰ ਤੁਹ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੀਤ ਫੇਦ ਅਰਗਾਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਅਨਾਦ ਸੰਭਵ ਤਾਂ ਕਾ ਮੂਢ ਉਚਾਰਦ ਭੇਦਾ ਜਾ ਕੋ ਭੇਵਨ ਪਾਵਦ ਵੇਦਾ ਤਾਂ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੋਧ ਜੀਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕੇਹ ਬਿਨ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂੰ ਪਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੁ ਪੂਰਾ ਜਹ ਬੈਠਾ ਕਹੁ ਸਿਮਟ ਭਏ ਸ਼ੰਕਰ ਕੈਠਾ ਸਿਗਰ ਸ੍ਰੇਸ਼ਟ ਦਿਖਾਏ ਅਚੰਭ ਭਵ ਆਦ ਜੁਗਾਦ ਸਰੂਪ ਸੁਜੰ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਵਰ ਸਿੱਖ ਸੰਘਰੋ ਦੁਰ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਧੋਜੋ ਤਬ ਸਰਣੀ ਪਰੇ ਤਿਨਕੇ ਦੁਰਠ ਦੁਖਤ ਹੈ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਆਇ ਹੈ ਰਿੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਰਛਾ ਛਪਸਕੈ ਨ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੁ ਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਰ ਦੁਰ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਲ ਦਾ ਲੇਹੋ ਵਾਲੀ ਸਰਬ ਠੋਰ ਮੋਹੋ ਸਹਾਈ ਦੁਖ ਦੁਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਖ ਦੁਖੀਨ ਕੋ ਛੈ ਕਰਤਾ ਸ੍ਰੀ ਅਸ ਧੋਜਾ ਭਾਈ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਵਾਂਛਤ ਪਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹਿ ਸੁ ਰਸਨਾ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨ ਤਿਨ ਨਰ ਕੇ ਰਹਿ ਹੋ ਜੋ ਜਾਕੀ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ
ਸੰਬਤ 1755 ਅਰਧ ਸਹਸਪੁਣ ਤੀਨ ਕਹੀ ਜਾਏ ਭਾਦਰਵ ਸੁਦੀ ਅਸ਼ਟਮੀ ਰਵਾਰਾਉਂ ਤੀਰਸ ਤਦਰਵ ਗ੍ਰੰਥ ਸੁਧਾਰਾਉਂ ਸਵਈਆ ਪਾਏ ਗਏ ਜਾਂ ਬਥੇ ਤੁਮਰੇ ਤਪਤੇ ਕੋ ਅੰਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤ ਏਕ ਨ ਮਾਨਿਓ ਸਿਮਰਤ ਸਾਸਤ੍ਰ ਵੇਦ ਸਬੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨੇ ਦੁਹਰਾ

ਗਹੁਤ ਹਰਦੁਆਰ ਬਾਂਗਾ ਕਿਲਾ ਜਸੋ ਗੋਬਿੰਦ ਦਾਸ ਤੁਹਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਧੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣਿਆਈਆਂ, ਸ਼ਬਦ ਉਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਰਨਾ ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹਾ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀਆਂ, ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰਕਣ ਪਾਇਆ ਤੁਰਜਨ ਕਾਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਹੰਦ ਵਾਜੇ।

ਥਾਉ ਨਾਹੀ ਸ਼ਬਦ ਨਾਗ ਸਵਾਰੀਆ। ਕਹਿ ਨਾਨਕ ਲਿਵ ਬੱਜ ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਨ ਕਾ ਮੋਹ ਤਟਾ ਤਨਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਏ ਜਨ ਪਾਵੇ ਪਾਵੇ ਤਾਂ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਪ੍ਰਹ ਦਹ ਦਿਸ ਇੱਕ ਨਾਵ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹ ਪਿਆਰੇ ਸੋਏ ਜਨ ਪਾਵੇ। ਆਵੋ ਸੰਤ ਪਿਆਰੇ ਕਥ ਕੀ ਕਰਾ ਕਹਾਣੀ ਕਰਾ ਕਹਾਣੀ ਅਕਥ ਕੇਰੀ। ਕਿਤ ਦੁਆਰ ਪਾਈਐ ਤਾਨੂੰ ਮਾਨੂੰ ਤੁਹਾਨੂੰ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਹਿਣਾ ਨਾ ਪਾਇਆ ਚਤੁਰਾਈ ਨਾ ਪਾਇਆ ਕਿਨਾਈ। ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨੇ ਤੁਹਾਨੂੰ ਭੁਲਾਇਆ। ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਾਂ ਸਭ ਤੋਂ ਜਿਨ ਮੋਹਮੀ ਠਾਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨਾਂ ਨਾ ਪਾਇਆ। ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸੰਭਾਲੇ। ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ। ਸਾਸ ਤੇਰਾ ਚੱਲਣ ਨਾਹੀ ਤਸ ਨਾਲ ਕਿਉਂ ਚਿੱਤ ਲਾਈਐ। ਸਾ ਕੰਮ ਮੂਲੇ ਨਾ ਕੀਚਾ ਜਿਤੰਤ ਪਛੋਤਾਈਐ।

ਸੰਭਾਲੇ ਅਗਮ ਅਗੋਚਰਾ ਉਤਰ ਅੰਤ ਨ ਪਾਇਆ ਅੰਤੁ ਨ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ ਅੱਖ ਤਾ ਵੇਖਿਆ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤਸਦਾ ਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਮਸਾਇਆ ਜੀ ਜਨ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ ਲਭ ਲਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲਣ ਵਾਲੀ ਭਗਤਾ ਹਕੇਰੀ ਬਿਖਮ ਮਾਰਗ ਚਲਣਾ ਲਭ ਲੋਭ ਅਹੰਕਾਰ ਤਾ ਤਸਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੁਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪਤ ਜਿਆਂ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚਲਾ ਸੁਆਮੀ ਹੁਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵ ਚਲਾਹ ਜਿਨ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰਸ ਦਾ ਧਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸਿੱਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਣਾਇਆ ਇਹ ਤਿਨ ਕੈ ਮਨ ਵਸਿਆ ਜਿਣ ਤੋ ਲਿਖੀਆਂ ਆਇਆ ਇੱਕ ਫਿਰੈ ਕਨੇਰੇ ਕਰਹਾਂ ਗੱਲਾਂ ਗੱਲੀ ਕਿਨਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟਮ ਸਹਿਤ ਸੰਗਤ ਸਬਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪਵਿੱਤ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਾਜਨ ਉਪਜਾਏ ਬਿਨ ਸਾਜਾ ਸਹਸਾ ਨ ਜਾਏ ਨਹ ਜਾਏ ਸਹਸਾ ਕਿਤ ਸੰਜਮ ਰਾਹਾ ਕਰਮ ਕਮਾਏ ਸਹਸਾ ਜੀ ਅਮਲੀ ਨੂੰ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਾਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਇਹ ਸਹਸਾ ਇਹ ਜਾਏ ਜੀਹੋ ਮੈਲੇ ਬਾਹਰੋਂ ਨਿਰਮਲੋ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨੀ ਜਨਮ ਜੂਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰਹੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਜੋ ਬੇਤਾਲਿਆ

ਸਤਿਗੁਰ ਤੇ ਕਰਨੀ ਕਮਾਣੀ ਕੋਲ ਕੀ ਸੋਏ ਪਹੁੰਚਾ ਨਾਹੀ ਮਨਸਾ ਸਤ ਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਦੇ ਕਹਿ ਨਾਨਕ ਜਿਨ ਮਨ ਨਿਰਮਲ ਸਦਰ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮ ਸਮਾਲੇ ਆਪ ਛੱਡ ਸਦਨ ਪਰਣੈ ਗੁਰਬਿਨ ਅਵਣ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਤੈ ਕੋਈ ਪੁੱਛੋ ਬੱਬੇ ਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰਿ ਜਪਿਓ ਸਾਨਕ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ

ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਸ਼ਬਦ ਸਿਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤ ਆਪ ਉਪਾਇ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਵੇਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ

ਜਾਗਤ ਨੈਣ ਵੇ ਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੁ ਹਮ ਸਾਰੀਐ, ਮਨੁ ਕਿਉਂ ਸਾਰੀਐ, ਇਹ ਬੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੁੱਛ ਨਾ ਸਕੇ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਦਾ ਸੰਭਾਲੀਐ, ਕਹਿ ਨਾਨਕੇ ਬੜ ਦਾਤਾ, ਸੋ ਕਿਉਂ ਮਨੁ ਹਮ ਸਾਰੀਐ। ਜੈਸੀ ਅਗਨ ਉਦਰ ਮੈਂ ਹੈ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਵਿਕੋ ਜਿਹੀ, ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤਿਸਨਾ, ਮਾਇਆ ਅਮਰਤਾਇਆ, ਇਹ ਮਾਇਆ ਜਿਤ ਹਰ ਵਿਸਰਾਏ, ਮਾਹੁ ਜੈ ਬਾਹੁ ਦੂਜਾ ਲਾਇਆ। ਕਹਿ ਨਾਨਕ ਔਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੇ ਵਿੱਚ ਮਾਇਆ ਪਾਇਆ, ਹਰ ਆਪ ਮੁਲਕ ਹੈ, ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ, ਕਿਸੇ ਵਟੋਂ ਰੋਹੇ ਲੋਕ ਵਿਲ ਲਾਏ। ਐਸਾ ਸਤਿਗੁਰੂ ਜੀ ਮਿਲਾਏ, ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ, ਭਾਗਤ ਨ ਕੇ ਨਾਨਕਾ, ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਮਣਜਾਰਾ, ਹਰ ਰਾਸ ਮੇਰੀ ਮਨ ਮਣਜਾਰਾ, ਸਤਿਗੁਰ ਤੇਰਾ ਜਾਣੀ, ਹਰ ਹਰ ਨਿਤ ਜਪਿਓ ਜੀ ਹੋ ਲਾਹਾ, ਖੱਟੇ ਹੋ ਦਿਹਾੜੀ, ਇਹੋ ਧਨ ਤ ਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਬਣਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਕਿਤੇ ਜਿਚਰ ਹਰ ਰਸ ਪੱਲਾ ਨਾ ਪਾਏ, ਹਰ ਰਸ ਪਾਏ ਪੱਲਾ ਪੀਏ, ਹਰ ਰਸ ਬਹੁ ਨ ਤਰਸ ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਏ, ਸਤਿਗੁਰੂ ਮਿਲਿਆ ਜਿਸ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ, ਇਹ ਸਰੀਰ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ, ਚਤਲ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ,

ਤੁਧ ਕਰਮਕ ਮਾਇਆ ਕੇ ਕਰਮਕ ਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਮਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨਸ

ਨਦਰੀ ਹਰ ਨਿਹਾਲਿਆ ਇਹੋ ਇਸ ਸੰਸਾਰ ਤੁਮ ਦੇਖਦੇ ਵਰਕਾ ਰੂਪ ਹੈ ਹਰ ਰੂਪ ਨਦਰੀ ਆਇਆ ਅੰਗੁਰ ਪ੍ਰਸਾਦੀ ਬੱਜਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਣ ਕੋਈ ਕਹਿ ਨਾਨਕ ਇਹ ਨੇਤਰ ਅੰਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸਰਵਣ ਮੇਰੇ ਹੋ ਸੱਚ ਸੁਣ ਨੈਨੂ ਪਠਾਏ ਸੱਚ ਸੁਣ ਨੈਨੂ ਪਠਾਏ ਸ੍ਰੀ ਲਾਇ ਸੁਣ ਸਤ ਬਾਣੀ ਜਿਸ ਸੁਣੀ ਮਨ ਤੈਨੂੰ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋ ਬਹੁ ਸੱਚ ਸੁਣ ਨੈਨੂ ਪਠਾਏ

ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਇ ਭਾਵਨੀ ਇੱਕ ਨਾ ਦਸ ਬਾਵ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਵੋ ਨਵਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖੈ ਵਾਜਾ ਪਾਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਤਾ ਸਦਾ ਸਤਿਆਵੈ ਹੈ ਸਤਿਉ ਧਿਆਵੈ ਜਾਤ ਭਾਵੈ ਗੁਰਮੁਖ ਜਿਨਾ ਬੁਝਾਵੇ ਹੇ ਇਹੋ ਸੱਚ ਸਭਨਾ ਕਾ ਖਸਮੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ ਆਨੰਦ ਸਨੋ ਵੱਡ ਭਾਗੀਓ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਭ੍ਰਮ ਪਾਇਆ ਉਤਰੇ ਸਗਲ ਮਸੂਰੇ ਦੁਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ

Vaigru, vaigru. Vaigru, vaigru, vaigru, vaigru, vaigru.

ਹੋੜੀ ਸਤਿਗੁਰੂ ਵੱਡਾ ਕਰ ਸਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਦ ਜ਼ਬਾਨਾਂ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚ ਮਾਰ ਕੱਢੀਆਂ ਵਡਿਆਈਆਂ।

ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸੱਟੀਏ ਮੁਥੁਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲੈ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੋਟਾਨ ਕੋਟ ਸ਼ੁਕਰਾ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗਤ ਦੇ ਲਾਹੇ ਬਖਸ਼ੇ। ਗਰੀਬ ਨਿਵਾਜ਼ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਵ ਸਰਨ ਕਰੀ ਲੜੀਵਾਰ ਗੁਰਸਬ ਦੇ ਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਿਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਛ ਵਿੱਚ ਸਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਨੁਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਲੜੀਵਾਰ ਪਾਵਨ ਉਪਦੇਸ਼ ਰਾਮਕਲੀ ਰਾਗ ਵਿੱਚ ਬਖਸ਼ਿਸ਼ ਕਰ ਰਹੇ ਨੇ ਨਾਮ ਦਾ ਰਸ। ਸਤਿਗੁਰਾਂ ਬਖਸ਼ਿਸ਼ ਕੀਤਾ ਹੈ, ਨਾਮ ਦਾ ਰਸ ਜਿਹੜਾ ਨਾਮ ਦੇ ਕੇ ਪਹਿਲਾਂ ਤੇ ਰਸਨਾ ਤੇ ਜ਼ੁਬਾਨ ਤੇ ਗੁਰੂ ਦੀਖਿਆ ਵੇਲੇ ਗੁਰਸਿੱਖੀ ਬਖਸ਼ਿਸ਼ ਕਰਕੇ ਨਾਮ ਪ੍ਰਾਪਤ ਹੁੰਦਾ ਹੈ, ਲੇਕਿਨ ਉਹਦੀ ਕਮਾਈ ਕਿਵੇਂ ਕਰਨੀ ਹੈ? ਅੰਦਰ ਦਾ ਜਿਹੜਾ ਨਾਮ ਹੈ, ਨਾਮ ਦਾ ਕਹਿ ਰਸ ਹੈ, ਹੁਣ ਮੰਨਣਾ ਕਿਵੇਂ ਹੈ? ਗੁਰਸਿੱਖ ਨੇ ਗੁਰਮੁਖ ਨੇ ਉਹਦੇ ਤੱਕ ਪਹੁੰਚ ਕਿਵੇਂ ਹੁੰਦੀ ਹੈ? ਇਹ ਆਪਣਾ ਪ੍ਰੈਕਟੀਕਲ, ਆਪਣਾ ਪ੍ਰਯੋਗ ਜੋ ਬਖਸ਼ਿਸ਼ ਗੁਰੂ ਸਾਹਿਬਾਂ ਨੇ ਗੁਰੂ ਸਾਹਿਬ ਤੇ ਕੀਤੀ, ਗੁਰੂ ਅਰਜਨ ਦੇਵ ਸਾਹਿਬ ਉੱਤਮ ਬਖਤੇ ਹੋ ਕਰਕੇ ਮਹਾਰਾਜ ਜੀ ਇਹ ਪਾਵਨ ਸ਼ਬਦ ਵਿੱਚ ਸਾਨੂੰ ਸਿੱਖਿਆ ਦੇ ਰਹੇ, ਸਮਝਾ ਰਹੇ ਕਿ ਇਸ ਤਰੀਕੇ ਨਾਲ ਨਾਮ ਦੇ ਰਸ ਨੂੰ ਮਾਣਿਆ ਜਾਂਦਾ ਹੈ, ਅਸਾਂ ਨੇ ਮਾਣਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਦੀਨੋ ਨਾਮ ਕੀਓ ਪਵਿੱਤ, ਹਰ ਧਨ ਰਾਸ ਨਿਰਾਸ ਇਹ ਬਿੱਤ। ਔਰ ਫਿਰ ਗੁਣ ਦੱਸਿਆ ਵੀ ਹਰੀ ਵਾਹਿਗੁਰੂ ਦੇ ਧਨ ਰਾਸ ਜਿਹੜੀ ਪੂੰਜੀ ਆ ਉਹ ਤਾਂ ਪ੍ਰਾਪਤ ਹੁੰਦੀ ਹੈ ਇਹ ਦੁਨੀਆਂ ਦੇ ਧਨ ਨਾਲੋਂ, ਪ੍ਰੀਤ ਜਿਹੜੀ ਹੈ ਉਹਨੂੰ ਅਭਾਵ ਕਰਨਾ ਪੈਂਦਾ, ਤੋੜਨਾ ਪੈਂਦਾ ਹੈ। ਸੱਚੀ ਪ੍ਰੀਤ ਵਾਹਿਗੁਰੂ ਦੇ ਨਾਮ ਨਾਲ ਜੋੜਨੀ ਪੈਂਦੀ ਹੈ, ਫਿਰ ਉਹ ਰਸ ਪ੍ਰਾਪਤ ਹੁੰਦਾ ਹੈ ਹਿਰਦੇ ਵਿੱਚ, ਉਹ ਦੂਰ ਨਹੀਂ ਹੈ। ਜਿਨ੍ਹਾਂ ਇਹ ਕੀਤਾ ਇਹਨਾਂ ਰਸਾਂ ਕਸਾਂ ਨਾਲੋਂ, ਮਾਇਆ ਮਾਇਕੀ ਪਦਾਰਥਾਂ ਨਾਲੋਂ ਤੋੜ ਕੇ ਇਹਨੂੰ ਦੌਲਤ ਨੂੰ ਗੁਜਰਾਨ ਰੱਖਿਆ, ਕੇਵਲ ਆਪਣਾ ਇਮਾਨ ਨਹੀਂ ਹਾਰਿਆ, ਧਰਮ ਕਮਾਇਆ ਹੈ, ਇਹਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੇ ਰਸ ਨੂੰ ਮਾਣਿਆ। ਤਾਂ ਹੀ ਭਗਤ ਜਨਾਂ ਨੇ ਕਿਹਾ, ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਨਿਰਾਸ ਹੋਣਾ ਪੈਂਦਾ, ਹਰ ਧਨ ਰਾਸ ਨਿਰਾਸ ਇਹ ਬਿੱਤ, ਦੁਨੀਆਂ ਦੇ ਬਿੱਤ ਨਾਲ। ਕਾਟੀ ਬੰਧ ਹਰ ਸੇਵਾ ਲਾਏ, ਹਰ ਹਰ ਭਗਤ ਰਾਮ ਗੁਣ ਗਾਏ, ਬਾਜੇ ਅਨਹਦ ਬਾਜਾ, ਰਸਕ ਰਸਕ ਗੁਣ ਗਾਵੈ ਹਰ ਜਨ, ਆਪਣਾ ਗੁਰਦੇਵ ਨਿਵਾਜਾ ਰਹਾਉ। ਐਸੀ ਬਖਸ਼ਿਸ਼ ਹੁੰਦੀ ਹੈ ਫਿਰ, ਰਸਾ ਰਸਾ ਕੇ ਹਰੀ ਵਾਹਿਗੁਰੂ ਦੇ ਗੁਣ ਉਹ ਪਿਆਰੇ ਹੋ ਜਾਂਦੇ ਨੇ ਰੱਬ ਦੇ। ਜਿਨ੍ਹਾਂ ਦਾ ਪਿਆਰ ਸੱਚਾ ਤੇ ਸੁੱਚਾ ਪਿਆਰ ਮਨੋ ਤਨੋ ਲੱਗ ਜਾਂਦਾ ਹੈ ਗੁਰੂ ਦੇ ਸ਼ਬਦ ਨਾਲ, ਬਾਣੀ ਨਾਲ, ਨਾਮ ਨਾਲ, ਰਹਿਤ ਮਰਿਆਦਾ ਨਾਲ,
ਗੁਰੂ ਦੀ ਬਖਸ਼ੀ ਰਹਿਤ ਨਾਲ ਉਹਨਾਂ ਤੇ ਫਿਰ ਬਖਸ਼ਿਸ਼, ਉਹ ਹਰੀ ਦੇ ਪੁਰਖ ਬਣ ਜਾਂਦੇ ਨੇ, ਉਹਨਾਂ ਨੂੰ ਸੱਚੇ ਪਾਤਸ਼ਾਹ ਨਿਵਾਜਦੇ ਨੇ, ਵਡਿਆਇਆ ਉਹਨਾਂ ਨੂੰ ਨਿਵਾਜਿਆ। ਰਸਕ ਰਸਕ ਗੁਣ ਗਾਵੈ ਹਰ ਜਨ, ਆਪਣਾ ਗੁਰਦੇਵ ਨਿਵਾਜਾ। ਫਿਰ ਐਸੀ ਬਖਸ਼ਿਸ਼ ਹੁੰਦੀ ਹੈ। ਰਾਵ ਇਹ ਤੇ ਪ੍ਰਤੱਖ ਸਤਿਗੁਰੂ ਡਾਇਰੈਕਸ਼ਨ ਦਿੰਦੇ ਨੇ, ਬਖਸ਼ਿਸ਼ ਕਰਦੇ ਨੇ। ਕੁਝ ਕਰਮ ਜਿਹੜਾ ਵਾ, ਕਰਮ ਸ਼ਬਦ, ਉਹਦਾ ਬਹੁਤ ਵੱਡਾ ਸਹਿਯੋਗ ਹੁੰਦਾ ਹੈ। ਕਰਮ ਭਾਗ ਜਿਹੜੇ ਨੇ ਉਹ ਵੀ ਹੋਣੇ ਚਾਹੀਦੇ। ਮਸਤਕ ਦੇ ਲੇਖ ਕਰਮਾਂ ਮੁਤਾਬਕ ਪੈਂਦੇ ਨੇ। ਜੀਵਾਂ ਨੇ ਜੇਬ ਜੇ ਕਰਮ ਕੀਤੇ ਹੋਣ, ਮਸਤਕ ਦੇ ਉੱਪਰ ਲੇਖ, ਸੋ ਉਹਨਾਂ ਲੇਖਾਂ ਮੁਤਾਬਕ ਜੀਵਾਂ ਨੂੰ ਦਾਨ ਮਿਲਦਾ ਹੈ। ਕਰਮ ਨਾਮ ਕੰਮਾਂ ਦਾ, ਜੇਬ ਜੇ ਕੰਮ ਕੀਤੇ ਹੋਣ, ਕਰਮਾਂ ਦਾ ਫਲ ਅਵਸ਼ ਹੈ, ਭੋਗਣਾ ਪੈਂਦਾ ਹੈ। ਕਰਮ ਨਾਮ ਫਾਰਸੀ ਵਿੱਚ ਬਖਸ਼ਿਸ਼ ਦਾ ਹੈ। ਜਿੱਥੇ ਮੰਮੇ ਨੂੰ ਸਿਹਾਰੀ ਆ ਜਾਵੇ, ਉੱਥੇ ਬਖਸ਼ਿਸ਼ ਹੁੰਦੀ ਹੈ, ਕਿਰਪਾ। ਜਿਨ ਕਉ ਨਦਰ ਕਰਮ ਤੇ ਨਕਾਰ, ਨਾਨਕ ਨਦਰੀ ਨਦਰ ਨਿਹਾਲ। ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ, ਨਦਰ ਕਰਮ ਹੋ ਜਾਵੇ ਜਿਨ੍ਹਾਂ ਤੇ, ਔਰ ਉਹ ਨਦਰ ਬਹੁਤੇ ਕਰਮਾਂ ਦਾ ਫਲ ਦਿੰਦੀ ਹੈ, ਕਰਮਾਂ ਮੁਤਾਬਕ ਹੁੰਦੀ ਹੈ। ਪ੍ਰਤੱਖ ਗੁਰੂ ਦੇ ਸਨਮੁਖ ਆ ਕੇ ਕੋਈ ਸੇਵਾ ਸਿਮਰਨ ਕਰਦਾ, ਸਮਰਪਿਤ ਹੋ ਕੇ ਤਨ ਮਨ ਧਨ ਸੌਂਪ ਕੇ, ਸੇਵਾ ਤੋਂ ਸਿਮਰਨ ਤੋਂ ਫਿਰ ਬਖਸ਼ਿਸ਼ ਹੋ ਜਾਂਦੀ ਹੈ। ਪਰ ਵਾਹਿਗੁਰੂ ਦੇ ਨਾਮ ਰਸ ਨੂੰ ਮੰਨਣਾ, ਮਾਇਆ ਦੇ ਵਿੱਚੋਂ ਸਬਰ ਸੰਤੋਖ ਨਾਲ ਰਹਿਣਾ, ਨਿਰਲੇਪ ਹੋਣਾ ਤੇ ਨਾਮ ਦੇ ਰਸ ਨੂੰ ਅੰਦਰੋਂ ਮਾਣ ਲੈਣਾ, ਇਹ ਪੂਰਵਲੇ ਕਰਮਾਂ ਦਾ ਵੀ ਫਲ ਹੁੰਦਾ ਹੈ ਕਿ ਪਾਤਸ਼ਾਹ ਜੀ ਅਗਲੀਆਂ ਪੌੜੀਆਂ ਵਿੱਚ ਇਹ ਬਖਸ਼ਿਸ਼ ਕਰ ਰਹੇ ਨੇ। ਆਏ ਬਣਿਓ ਪੂਰਬਲਾ ਭਾਗ, ਜਿਸ ਵੇਲੇ ਆ ਕੇ ਬਣ ਗਿਆ, ਆਏ ਬਣਿਓ ਆ ਕੇ ਬਣ ਗਿਆ ਪੂਰਬਲਾ ਭਾਗ। ਪੂਰਬ ਪਹਿਲੇ, ਇਸ ਤੋਂ ਪਹਿਲੇ ਜਨਮਾਂ ਦੇ ਵਿੱਚ ਕੀਤੇ ਹੋਏ ਕਰਮਾਂ ਦਾ, ਸੋਹਣੇ ਕਰਮਾਂ ਦਾ ਭਾਗ ਹੁੰਦਾ ਹਿੱਸਾ। ਇਹ ਮੇਰੇ ਭਾਗਾਂ ਵਿੱਚ ਨਹੀਂ ਸੀ, ਜੇ ਕੋਈ ਨਾ ਚੀਜ਼ ਮਿਲੇ ਨਾ, ਸ਼ਕਨ ਛਕਾਉਣ ਵਾਲੀ ਜਾਂ ਹੋਰ ਬੰਦਾ ਕਹਿੰਦਾ ਚਲੋ ਮੇਰੇ ਕਰਮਾਂ 'ਚ ਭਾਗਾਂ 'ਚ ਨਹੀਂ ਸੀ, ਚਾਹੁੰਦਾ ਤਾਂ ਸੀ ਮੈਂ। ਭਾਗ ਤੋਂ ਭਾਵ ਹਿੱਸਾ, ਮੇਰੇ ਹਿੱਸੇ ਨਹੀਂ ਸੀ। ਆਏ ਬਣਿਓ ਪੂਰਬਲਾ ਭਾਗ। ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਨ, ਜਿਸ ਵੇਲੇ ਉਸ ਜਨਮ ਜੀ ਇਸ ਜਨਮ ਵਿੱਚ ਪ੍ਰਾਪਤ ਹੋ ਗਿਆ, ਤੇ ਸਮਝ ਲਓ ਪਹਿਲੇ ਜਨਮਾਂ ਦਾ ਬੀਜਿਆ ਹੋਇਆ ਵਾ, ਸੋਹਣੇ ਕਰਮ ਕੀਤੇ ਹੋਏ ਨੇ, ਉਹ ਫਲੀ ਭੂਤ ਹੋਇਆ। ਪਿਆ ਸੀ ਜਮ੍ਹਾਂ, ਕਰਮ ਵੀ ਜਮ੍ਹਾਂ ਹੋ ਜਾਂਦੇ ਨੇ, ਸੰਚਿਤ ਕਰਮ ਜਿਨ੍ਹਾਂ ਨੂੰ ਕਿਹਾ। ਕਰਮ ਜੀਵਾਂ ਦੇ ਕਰਮਾਂ ਦੇ ਫਲ ਇਕੱਠੇ ਹੋਏ ਹੁੰਦੇ ਨੇ, ਜਿਵੇਂ ਧਰਤੀ ਵਿੱਚ ਬੀਜ ਪਿਆ ਰਹਿੰਦਾ, ਸੈਂਕੜੇ ਸਾਲ ਪਿਆ ਰਹਿੰਦਾ, ਕਈ ਵਾਰ ਖੁਸ਼ਕ ਰਹਿੰਦੀ ਆ ਜਿੰਨਾ ਚਿਰ ਜ਼ਮੀਨ ਉਹ ਨਹੀਂ ਸੁੰਗਰਦਾ। ਜਦੋਂ ਕਿਤੇ ਪਾਣੀ ਮਿਲ ਜਾਂਦਾ, ਬਾਰਿਸ਼ ਹੋ ਜਾਵੇ, ਜਾਂ ਉਂਝ ਕੋਈ ਪਾਣੀ ਦਾ ਸਾਧਨ ਜਿਵੇਂ ਤਰੱਕੀ ਹੋ ਜਾਂਦੀ ਹੈ ਦੁਨੀਆਂ ਦੇ ਵਿੱਚ, ਦਰਿਆਵਾਂ ਦਾ ਪਾਣੀ ਜਿਹੜਾ ਖੇਤੀ ਨੂੰ ਲੱਗਣ ਲੱਗ ਪੈਂਦਾ ਹੈ ਸਮਾਂ ਆਉਣ 'ਤੇ, ਔਰ ਉਸ ਵੇਲੇ ਖੇਤੀ ਹਰੀ ਭਰੀ ਜ਼ਮੀਨ ਜਿਹੜੀ ਖੁਸ਼ਕ ਜ਼ਮੀਨ ਵੀ ਉਪਜਾਊ ਹੋ ਜਾਂਦੀ, ਪਈ ਰਵੇ ਤਾਂ ਸੈਂਕੜੇ ਸਾਲ ਪਈ ਰਵੇ। ਇਵੇਂ ਹੀ ਕਰਮਾਂ ਦਾ ਫਲ ਆ, ਉਹ ਪਿਆ ਰਹਿੰਦਾ, ਪਰ ਜਦੋਂ ਸਮਾਂ ਆਉਂਦਾ ਉਹ ਕਰਮ ਦੂਜੇ ਸਾਰੇ ਖਤਮ ਹੋ ਜਾਂਦੇ ਨੇ, ਤੇ ਸ਼ੁਭ ਕਰਮਾਂ ਦਾ ਫਲ ਫਲੀਭੂਤ ਹੁੰਦੇ ਨੇ, ਉਦੋਂ ਫਿਰ ਪ੍ਰੇਮ ਪੈਦਾ ਹੁੰਦਾ, ਪ੍ਰੇਮ ਦਾ ਅੰਕੁਰ ਫੁੱਟਦਾ, ਉਹ ਖੁਸ਼ਕ ਮਨ ਜਿਹੜਾ ਹੈ ਉਹ ਤਰ ਹੋ ਜਾਂਦਾ,
आए बने हो पूर्बला भाग, पूर्बला भी हिस्सा जड़ा आके जो बनया है आके प्राप्त हुंदा है। सचे पातशाह जी ने अपनी बाणी विच ये फरमान किया है, परा पूर्बला अंकुर जागया। जदों परा पूरिया होया, सोरठ राग विच आप जी फरमान करदे प्या होया परा पूर्बला पहले जन्मां दा अंकुर जागया। अंकुर तो भाव अंकुर, पौधा एकदम नहीं वड्डा हुंदा, छोटा जिहा पहला पीले जे रंग दा अंकुर फुटदा हुंदा है पौधे धरती दे विच। जदों पानी मिल जांदा कुछ की दूर हो जांदा, परा पूर्बला अंकुर जागया। जदों अंकुर जाग पिया फुट पिया फिर की हुंदा है, राम नाम मन लग गया, फिर सारे परिपूर्ण रमे हुए आम जो सारे है सच्चे पातशाह अकाल पुरख वाहिगुरु जर्रे जर्रे विच समाया होया। राम नाम मन लग गया, उहदे नाम नाल मन लग जांदा है, मन जुड़ गया उसे वेले जुड़ जांदा है, फिर नहीं कोई आउंदी तर्क कुतर्क, फिर नहीं कोई किसी तरह का उगुण भारू हुंदा। उस वेले जुड़ जांदा मन, सन्मुख हो जांदा है, सच्ची शरदा पैदा हो जांदी है, प्रेम पैदा हो जांदा है। और भी आप जी फुरमान करदे ने, पूर्व कर्म अंकुर जब प्रगटे, पूर्वले कीते हुए चंगे कर्मां दा फल अंकुर जदों प्रगट हो जांदा है, जदों प्रगटदा है प्रतख हुंदा है। पूर्व कर्म अंकुर जब प्रगटे, जदों अंगूर अंकुर फुटदे ने प्रतख हुंदे हन, तां उस वेले भेटे हो पुरख रसक बैरागी। उस वेले मिलाप हुंदा है रसिया, नाम दा रसिया बैराग जेड़ा संसार विच रहिंदा होया माया तो उपराम है, जेड़ा आप बैरागी ते त्यागी हुंदा है, नाम दा रसिया पूर्ण पुरख दे नाल मिलाप हो जांदा है, बख्शिश हो जांदी है। पूर्व कर्म अंकुर जा प्रगटे, भेटे हो पुरख रसक बैरागी, मिटे हो अंधेर मिलत हर नानक, जन्म जन्म की सोई जागी। सारा ही अंधेर अग्ञानता दा उस वेले मिट जांदा है, हिरदे विचों चलिया जांदा है, अग्ञान दा हनेरा बिंस जांदा है, ज्ञान दा प्रकाश हो जांदा है, जन्मां जन्मां दी सुती होई बिरती जाग पैंदी है, माया दे मोह दे नींद विच सुती होई आवागौण विच आउंदी होई बिरती जाग पैंदी, सुचेत हो जांदी। ऐसा हुंदा है, कोई नहीं कहिंदा सी ये महापुरश एडे वड्डे महापुरश होणगे, सूदा सुभाष

ਸਾਰੀ ਜ਼ਿੰਦਗੀ ਮਾਇਆ ਵਿੱਚ ਨਿਰਲੇਪ ਰਹੇ, ਗਿਆਨ ਵੰਡਿਆ, ਭਜਨ ਬੰਦਗੀ ਵੰਡੀ, ਚਾਰ ਚਾਰ ਕਥਾ ਕਰਦੇ ਸੀ, ਖੀਰਲੇ ਸਵਾਸ ਤੱਕ ਚਾਰ ਚਾਰ ਕਥਾ ਕੀਤੀ, ਉਦੇ ਵੀ ਨਾਗਾ ਨਹੀਂ ਪੈਣ, ਨਿਸ਼ਕਾਮ ਗਿਆਨ ਵੰਡਿਆ, ਧਿਆਨ ਵੰਡਿਆ ਪਰਮੇਸ਼ਰ ਦਾ, ਸੱਚੇ ਪਾਤਸ਼ਾਹ ਦਾ, ਗ੍ਰਹਿਸਥੀ ਹੁੰਦਿਆਂ ਵੀ ਕੁਝ ਜਮ੍ਹਾਂ ਨਹੀਂ ਕੀਤਾ, ਨਿਰਲੇਪ ਸਨ, ਪੂਰਨ ਮਹਾਂਪੁਰਖ ਸਨ, ਆਪ ਲੈ ਕੇ ਗਏ ਸੀ, ਆਪ ਜਪ ਤਪ ਕਰਾਇਆ, ਬਾਣੀਆਂ ਕੰਠ ਕਰਾਈਆਂ, ਕਹਿ ਵੀ ਦਿੰਦੇ ਸੀ ਹਜੇ ਤਾਂ ਬਹੁਤ ਪਿੱਛੇ ਆ, ਹਜੇ ਤਾਂ ਬਹੁਤ ਕਿਰਪਾ ਹੋਣੀ ਹੈ, ਪਰ ਚੁੱਪ ਰਹਿਣਾ ਵਾ, ਦੱਸਣਾ ਨਹੀਂ ਕਿਸੇ ਨੂੰ। ਆਪ ਹੀ ਉਹਨਾਂ ਨੂੰ ਤਿਆਰ ਕੀਤਾ ਮਹਾਂਪੁਰਸ਼ਾਂ ਨੇ। ਉਸ ਵੇਲੇ ਰਸਕ ਬੈਰਾਗੀ ਦੀ ਪ੍ਰਾਪਤੀ ਹੁੰਦੀ ਹੈ ਮਹਾਂਪੁਰਸ਼ਾਂ ਦੀ। ਆਪ ਮੰਗ ਕੇ ਲਿਆ ਸੀ, ਸੱਤ ਭਰਾ ਸਨ, ਕਿਹਾ ਸੀ ਇੱਕ ਪਚੰਗੀ ਤੁਹਾਡਾ ਸਾਨੂੰ ਚਾਹੀਦਾ ਹੈ, ਸੱਤੇ ਖੜੇ ਕਰ ਦਿੱਤੇ ਸੀ ਬਾਬਾ ਜੀ ਨੇ, ਜਥੇਦਾਰ ਜੀ ਉਹਨਾਂ ਦੇ ਫਾਦਰ ਸਾਹਿਬ ਨੇ, ਕਿਹਾ ਨਹੀਂ ਇਹਨਾਂ ਦੀ ਲੋੜ ਨਹੀਂ, ਆ ਛੋਟਾ ਚਾਹੀਦਾ ਸਾਰਿਆਂ 'ਚੋਂ, ਉਮਰ ਵਿੱਚ ਸਾਰਿਆਂ ਤੋਂ ਛੋਟੇ ਸੀ ਸੱਤਾਂ 'ਚੋਂ, ਲੇਕਿਨ ਪਹਿਲੀ ਕਮਾਈ ਇੰਨੀ ਸੀ ਉਹਦੇ ਵਿੱਚ ਸਾਰਿਆਂ ਤੋਂ ਵੱਡੇ ਸੀ, ਉਹਦੇ ਵਿੱਚ ਸਾਰਿਆਂ ਤੋਂ ਉੱਚੇ ਸੀ, ਕਿਆ ਚਾਹੀਦਾ ਬਸ, ਛੋਟੇ ਨੂੰ ਲਿਆ ਸੀ 1962 ਵਿੱਚ, 22 ਫਰਵਰੀ 1962 ਉਸ ਵੇਲੇ ਬਖਸ਼ਿਸ਼ ਹੁੰਦੀ ਹੈ। ਫਿਰ ਇਹਨਾਂ ਮਹਾਂਪੁਰਖਾਂ ਨੇ ਜਪ ਤਪ ਕਰਾਇਆ, ਬਾਣੀਆਂ ਕੰਠ ਕਰਾਈਆਂ, ਸੋਨਾ ਬਣਾ ਦਿੱਤਾ ਪੂਰਾ, ਇਹਨਾਂ ਗਿਆਨ ਧਿਆਨ ਸਕੂਲ ਦੀਆਂ ਤਾਂ 5 ਹੀ ਪੜ੍ਹੇ ਸੀ, ਇਹਨਾਂ ਗਿਆਨ ਧਿਆਨ ਬਖਸ਼ਿਸ਼ ਹੋਈ, ਵੱਡੇ ਵੱਡੇ ਹਿੰਦੁਸਤਾਨ ਦੇ ਵਕੀਲ ਜਿਹੜੇ ਸੀ ਗੱਲ ਨਹੀਂ ਆਉਣ ਦਿੱਤੀ, 5 ਪੜ੍ਹੇ ਮਹਾਂਪੁਰਸ਼ ਨੇ, ਪ੍ਰਾਇਮਰੀ ਦੀਆਂ 5 ਪੜ੍ਹੇ ਸੀ ਕੇਵਲ, 6ਵੀਂ ਤਾਂ ਪੂਰੀ ਹੋਈ ਨਹੀਂ, ਚਲੇ ਗਏ ਸੀ 6ਵੀਂ, ਪਰ ਉਹ ਤਾਂ ਅੱਧੀ ਹੋਈ ਸੀ, ਅੱਧ ਵਿਚਕਾਰੋਂ ਅੱਧੀ ਵੀ ਨਹੀਂ ਹੋਈ ਸੀ, ਲੈ ਗਏ ਸੀ ਮਹਾਂਪੁਰਸ਼, ਪਰ ਵੱਡੇ ਵੱਡੇ ਜੇਠ ਮਿਲਾਨੀ ਵਰਗੇ ਵਕੀਲ ਹਿੰਦੁਸਤਾਨ ਦੇ ਹਾਈ ਕੋਰਟ ਦੇ ਵਕੀਲ ਪੱਥ ਖੜੇ ਕਰ ਗਏ ਸੀ, ਨਹੀਂ ਹਰਾ ਸਕੇ ਵਿਚਾਰ ਵਿੱਚ, ਉਹਨਾਂ ਸਭ ਹਰਾ ਦਿੱਤੇ ਸੀ, ਐਸੀ ਬਖਸ਼ਿਸ਼ ਹੋਈ, ਅੰਦਰ ਦੇ ਕਵਾੜ ਖੁੱਲੇ ਹੋਏ ਸੀ, ਗਿਆਨ ਧਿਆਨ ਇੰਨਾ ਸੀ, ਮਹਾਂਪੁਰਸ਼ਾਂ ਕੋਲ ਤਾਂ ਇੰਨਾ ਪੜ੍ਹਨ ਦਾ ਟਾਈਮ ਵੀ ਨਹੀਂ ਸੀ ਵਿਦਿਆ, ਪਰ ਉਹਨਾਂ ਸਾਰੇ ਅਰਥ ਉਹਨਾਂ ਵਾਲੇ ਇੰਨੀ ਡੂੰਘੀ ਕਥਾ ਕਰਦੇ ਮਹਾਂਪੁਰਸ਼, ਹੈਰਾਨ ਹੋ ਜਾਂਦਾ ਸੀ ਬੰਦਾ ਸੁਣਨ ਵਾਲਾ। ਪਹਿਲਾ ਪੂਰਬਲਾ ਬੀਜਿਆ ਜਦੋਂ ਜਾਗਦਾ ਹੈ ਉਦੋਂ ਬਖਸ਼ਿਸ਼ ਹੁੰਦੀ ਹੈ, ਮਹਾਰਾਜ ਬਖਸ਼ਿਸ਼ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਜਨਮਾਂ ਜਨਮਾਂ ਦੀ ਸੁੱਤੀ ਬਿਰਤੀ ਫਿਰ ਉਸ ਵੇਲੇ ਜਾਗ ਪੈਂਦੀ ਗਿਆਨ ਦੇ ਵਿੱਚ, ਆਏ ਬਣਿਓ ਪੂਰਬਲਾ ਭਾਗ, ਜਨਮ ਜਨਮ ਕਾ ਸੋਇਆ ਜਾਗ। ਇੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ, ਉੱਥੇ ਕਿਹਾ ਜਨਮ ਜਨਮ ਕੀ ਸੋਈ ਜਾਗੀ, ਇੱਥੇ ਜਨਮ ਜਨਮ ਕਾ ਸੋਇਆ ਜਾਗ, ਉੱਥੇ ਬਿਰਤੀ ਨੂੰ ਸੰਬੋਧਨ, ਇੱਥੇ ਮਨ ਨੂੰ, ਮਨ ਜਿਹੜਾ ਮਾਇਆ ਦੇ ਮੋਹ ਦੀ ਗੂੜੀ ਨੀਂਦ ਵਿੱਚ ਨਸ਼ੇ ਵਿੱਚ ਸੁੱਤਾ ਰਹਿੰਦਾ, ਇੱਕ ਜਨਮ ਨਹੀਂ ਕਈ ਜਨਮ, ਅਗਿਆਨ ਵਿੱਚ ਹੀ ਆਉਂਦਾ ਆਵਾਗਮਨ, ਜਨਮ ਜਨਮ ਕਾ ਸੋਇਆ ਜਾਗ, ਜਨਮਾਂ ਜਨਮਾਂ ਦਾ ਸੁੱਤਾ ਹੋਇਆ ਫਿਰ ਜਾਗ ਪੈਂਦਾ ਹੈ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ, ਸਤਿਗੁਰੂ ਦੀ ਕਿਰਪਾ ਨਾਲ, ਅਗਿਆਨ ਲਾਏ ਸਵਾਲਿਆ, ਅਗਿਆਨ ਦਾ ਲਾ ਕੇ ਸਵਾਇਆ ਹੋਇਆ ਬ੍ਰਹਮ ਨੇ, ਗੁਰ ਗਿਆਨਾ ਲਾਏ ਜਗਾਵੈ ਗੋ, ਧੰਨ ਗੁਰੂ ਰਾਮਦਾਸ, ਗੁਰੂ ਸਾਹਿਬ ਗਿਆਨ ਦੀ ਜਾਗ ਲਾ ਕੇ ਪੂਰਾ ਸਤਿਗੁਰੂ ਜਗਾ ਦਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਪਹਿਰੇਦਾਰ ਹੁੰਦਾ ਉਹ ਡਿਊਟੀ ਵਾਲੇ ਬੰਦੇ ਨੂੰ ਸੁੱਤੇ ਹੋਏ ਨੂੰ ਜਗਾ ਦਿੰਦੇ, ਚੱਲ ਵੀ ਉੱਠ ਤੇਰੀ ਡਿਊਟੀ ਹੈ, ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਗਾ ਦਿੰਦੇ ਨੇ, ਹਲੂਣਾ ਦੇ ਦੇ ਕੇ ਸੁੱਤੇ ਹੋਏ ਮਨ ਨੂੰ ਸੁਚੇਤ ਕਰ ਦਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ। ਗੁਰੂ ਸਾਹਿਬ ਗਿਆਨ ਦੀ ਜਾਗ ਲਾ ਕੇ

ਜਗਾ ਦਿੰਦੇ ਆਏ ਬਣਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ। ਉਸ ਵੇਲੇ ਮਹਾਰਾਜ ਜੀ ਕਹਿੰਦੇ ਫਿਰ ਜਦੋਂ ਪਰਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਵਾਹਿਗੁਰੂ ਦੇ ਰਾਮ ਦੇ ਨਾਮ ਵਿੱਚ ਜਾਗ ਪੈਂਦਾ ਜਦੋਂ ਫਿਰ ਪਤੀਤ ਜਾਂਦਾ ਫਿਰ ਰਸ ਹੀ ਐਸਾ ਹੈ ਜਿਵੇਂ ਜਿਵੇਂ ਇਕਾਗਰਤਾ ਬਣਦੀ ਹੈ ਨਹੀਂ ਛੱਡਦਾ ਜੁੜ ਜਾਂਦਾ ਫਿਰ ਸਮਾਧੀ ਵਿੱਚ ਪਹੁੰਚ ਜਾਂਦਾ। ਗਈ ਗਿਲਾਨ ਸਾਧਕੈ ਸੰਗ ਜਿਹਦੇ ਕਰਕੇ ਨਹੀਂ ਲੱਗਦਾ ਸੀ ਰੁਕਾਵਟ ਸੀ ਦੁਬਦਾ ਦੁਐਸ਼ ਈਗੋ ਈਰਖਾ ਗਿਲਾਨੀ ਨਫ਼ਰਤ। ਗਿਲਾਨ ਤੋਂ ਭਾਵ ਨੰਨੇ ਨੂੰ ਸਿਹਾਰੀ ਹੈ ਗਿਲਾਨੀ ਗਿਲਾਨੀ ਤੋਂ ਭਾਵ ਨਫ਼ਰਤ ਈਰਖਾ ਦੁਐਸ਼ ਦੁਬਦਾ। ਦੋ ਵਿਧੀਆਂ ਇੱਕ ਨਾਲ ਪਿਆਰ ਇੱਕ ਨਾਲ ਈਰਖਾ ਵੈਰ ਇੱਕ ਨਾਲ ਮੋਹ ਇੱਕ ਨਾਲ ਵਿਰੋਧ। ਹਰਖ ਸ਼ੋ ਖੁਸ਼ੀ ਗਮੀ ਇਹ ਜਦੋਂ ਚਲੀ ਗਈ ਫਿਰ ਜਦੋਂ ਜੁੜ ਜਾਂਦਾ ਸੱਚੇ ਪਾਤਸ਼ਾਹ ਦੇ ਨਾਲ ਇਹ ਬਖਸ਼ਿਸ਼ ਹੁੰਦੀ ਹੈ। ਗਈ ਗਿਲਾਨ ਸਾਧਕੈ ਸੰਗ ਮਿੱਤਰ ਦੁਸ਼ਮਣ ਕੌਣ ਆਏ ਨਹੀਂ ਰਹਿ ਜਾਂਦਾ ਆਪਣਾ ਕੀ ਹੈ ਪਰਾਏ ਦਾ ਕੀ ਹੈ ਮੇਰ ਵੀ ਮੇਰ ਤੇਰ ਵੀ ਖਤਮ ਹੋ ਜਾਂਦੀ ਹੈ ਮੇਰ ਤੇਰ ਆਪਣਾ ਪਰਾਇਆ ਮਿੱਤਰ ਦੁਸ਼ਮਣ ਇਹ ਜਿਹੜਾ ਬਣੀ ਰਹਿੰਦੀ ਹੈ ਬਿਰਤੀ ਜੀਵਾਂ ਦੇ ਅੰਦਰ ਹਰੇਕ ਦੇ ਅੰਦਰ ਹੈ। ਇਹਨਾਂ ਦੁਬਦਾ ਘਰ ਬਹੁਤੇ ਗਾਲੇ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਮਾਰੂ ਫੋੜੇ ਇਹ ਦੁਬਦਾ ਨੇ ਦੁਐਸ਼ ਨੇ ਬਹੁਤੇ ਘਰ ਫੋੜੇ ਨਹੀਂ ਬਹੁਤੇ ਘਰ ਗਾਲ ਸੁੱਟੇ ਨੇ ਹਿਰਦੇ ਬਹੁਤੇ ਹਿਰਦੇ ਗਾਲ ਸੁੱਟੇ ਨੇ ਕਿੰਨੀ ਈਰਖਾ ਘਰਾਂ ਦੇ ਵਿੱਚ ਸ਼ਰੀਕੇ ਪੁਣੇ ਵਿੱਚ ਕਿੰਨੀ ਈਰਖਾ ਪੁਰਸ਼ਾਂ ਵਿੱਚ ਕਿੰਨੀ ਈਰਖਾ ਔਰਤਾਂ ਵਿੱਚ ਕੋਈ ਬਿਆਨ ਹੀ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਜੀ ਨੇ ਤਾਂ ਇਹ ਵੀ ਕਿਹਾ ਐਸਾ ਕੋਈ ਹੈ ਹੀ ਨਹੀਂ ਜਿਹਦੇ ਅੰਦਰ ਨਾ ਹੋਵੇ। ਗਈ ਗਿਲਾਨ ਸਾਧਕੈ ਸੰਗ ਲੇਕਿਨ ਜਿਸ ਵੇਲੇ ਪੂਰਬਲੇ ਸੋਹਣੇ ਕਰਮਾਂ ਦਾ ਨਿਸ਼ਕਾਮ ਕਰਮਾਂ ਦਾ ਫਲ ਉਦੇ ਹੁੰਦਾ ਅੰਕੁਰ ਫੁੱਟਦਾ ਤਾਂ ਉਸ ਵੇਲੇ ਗਿਲਾਨ ਆਦਿਕ ਮਨ ਵਿੱਚੋਂ ਗਿਲਾਨੀ ਨਫ਼ਰਤ ਆਦਿਕ ਫਿਰ ਸਾਰੇ ਇੱਕੋ ਜਿਹੇ ਦਿਸਦੇ ਨੇ। ਗਈ ਗਿਲਾਨ ਸਾਧਕੈ ਸੰਗ ਸਾਧੂਆਂ ਦੀ ਸੰਗਤ ਕਰਨ ਕਰਕੇ ਸਾਧ ਸੰਗਤ ਕਰਨ ਕਰਕੇ ਜਦੋਂ ਅੰਕੁਰ ਫੁੱਟਦਾ ਸਾਧ ਸੰਗਤ ਵੀ ਰੱਬ ਦੇ ਪਿਆਰੇ ਦੀ ਪੂਰਨ ਪੁਰਖ ਦੀ ਜਿਹਦੇ ਅੰਦਰ ਦੁਐਸ਼ ਨਹੀਂ ਹੁੰਦੀ ਇੱਕ ਰਸ ਹਿਰਦਾ ਸਾਫ ਸੁਥਰਾ ਹੁੰਦਾ ਚੜ੍ਹਦੀ ਕਲਾ ਵਾਲਾ ਜੀਵਨ ਹੁੰਦਾ ਫਿਰ ਉਹਦੀ ਸਾਧ ਸੰਗਤ ਮਿਲਦੀ ਸਾਧੂ ਸੰਗਤ ਵੀ ਨਾਲ ਹੀ ਪ੍ਰਾਪਤ ਹੋ ਜਾਂਦੀ। ਸਾਧ ਸੰਗਤ ਕਰਦਿਆਂ ਕਰਦਿਆਂ ਹੋਇਆਂ ਫਿਰ ਇਹ ਦੁਬਦਾ ਦੁਐਸ਼ ਨਫ਼ਰਤ ਮਿਟ ਜਾਂਦੀ ਚਲੀ ਗਈ। ਗਈ ਗਿਲਾਨ ਸਾਧਕੈ ਸੰਗ ਹੋਰ ਇਹਦਾ ਕੋਈ ਤਰੀਕਾ ਨਹੀਂ ਇਹਨੂੰ ਮਾਰਨ ਦਾ ਸਾਧ ਸੰਗਤ ਵਿੱਚ ਨਾਮ ਜਪਿਆਂ ਹੀ ਮਿਟਦੀ ਤਾਂ ਹੀ ਧੁੱਪਦੀ ਹਿਰਦੇ ਦੀ ਮੈਲ ਹਿਰਦੇ ਦੀ ਈਗੋ ਨਫ਼ਰਤ। ਔਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਵੇਲੇ ਬਖਸ਼ਿਸ਼ ਹੋਈ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣੇ ਆਈ ਸਾਰਿਆਂ ਦੇ ਨਾਲ ਜਬ ਤੇ ਸਾਧ ਸੰਗਤ ਮੋਹੇ ਪਾਰੀ ਜਬ ਤੇ ਸਾਧ ਸੰਗਤ ਮੋਹੇ ਪਾਈ ਜਦੋਂ ਦੀ ਅਸੀਂ ਸਾਧ ਸੰਗਤ ਪ੍ਰਾਪਤ ਕੀਤੀ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣੇ ਆਈ ਨਹੀਂ ਉਦੋਂ ਦਾ ਕੋਈ ਬੈਰੀ ਰਹਿ ਗਿਆ ਨਹੀਂ ਕਿਸੇ ਦੇ ਔਗਣ ਚੇਤੇ ਆਉਂਦੇ ਨਹੀਂ ਕਿਸੇ ਦੇ ਗੁਣਾਂ ਨੂੰ ਵੇਖ ਕੇ ਪਤੀਜਦੇ ਗੁਣ ਔਗਣ ਇੱਕ ਸਮਾਨ ਹੋ ਜਾਂਦੇ ਨੇ ਉਸ ਅਕਾਲ ਪੁਰਖ ਦੀ ਉਹਦੀ ਯਾਦ ਆਉਂਦੀ ਹੈ ਉਹਦੇ ਕਰਕੇ ਨੇ ਜੇ ਉਹਨੇ ਪੈਦਾ ਕੀਤੇ ਫਿਰ ਇੱਕ ਸਮਾਨ ਨੇ ਗੁਣ ਔਗਣ ਇੱਕ ਸਮਾਨ ਹੈ ਜੇ ਆਪ ਕੀਤੇ ਕਰਤਾਰ
ਉਸ ਵੇਲੇ ਮਿਟ ਜਾਂਦੇ ਇਹ ਦੁਬਦਾ। ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਣ ਆਈ। ਸਾਡੀ ਸਾਰਿਆਂ ਨਾਲ ਹੀ ਬਣ ਆਈ, ਇਹ ਬਖਸ਼ਿਸ਼ ਹੋ ਜਾਂਦੀ। ਗਈ ਗਿਲਾਨ ਸਾਧ ਕੈ ਸੰਗ, ਸਾਧ ਸੰਗਤ ਦੇ ਵਿੱਚ ਜਪਦਿਆਂ ਜਪਦਿਆਂ ਜਪਦਿਆਂ ਫਿਰ ਇਹ ਕੰਡੇ ਜਿਹੜੇ ਨੇ ਈਰਖਾ ਆਦਿਕ ਦੇ, ਇਹ ਹਉਮੈ ਦਾ ਬਰੂ ਜਿਹੜਾ ਘਾਹ ਹੈ ਸਭ ਖਤਮ ਹੋ ਜਾਂਦਾ। ਸਾਫ ਸੁਥਰੀ ਹਿਰਦੇ ਰੂਪੀ ਧਰਤੀ ਸਾਫ ਸੁਥਰੀ ਹੋ ਜਾਂਦੀ ਹੈ। ਉਹਦੇ ਵਿੱਚ ਫਿਰ ਨਾਮ ਦਾ ਬੀਜ ਪੁੰਗਰਦਾ ਹੈ। ਗਈ ਗਿਲਾਨ ਸਾਧ ਕੈ ਸੰਗ, ਮਨ ਤਨ ਰਾਤੋ ਹਰ ਕੈ ਰੰਗ, ਫਿਰ ਮਨ ਵੀ ਤਨ ਵੀ ਸ਼ੁੱਧ ਹੋ ਜਾਂਦਾ ਹੈ। ਤਨ ਤੇ ਗੁਰੂ ਦੀ ਰਹਿਤ ਆ ਜਾਂਦੀ ਹੈ, ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ। ਮਨ ਵਿੱਚ ਨਾਮ ਵਸ ਜਾਂਦਾ ਹੈ, ਨਾਮ ਦਾ ਰੰਗ ਚੜ੍ਹਦਾ। ਰਾਤੋ ਹਰ ਕੈ ਰੰਗ, ਹਰੀ ਵਾਹਿਗੁਰੂ ਦੇ ਰੰਗ ਵਿੱਚ, ਪ੍ਰੇਮ ਵਿੱਚ ਮਨ ਤੇ ਤਨ ਰੰਗਿਆ ਜਾਂਦਾ ਹੈ। ਇਹ ਸਾਧ ਸੰਗਤ ਦਾ ਅਸਰ ਹੁੰਦਾ ਹੈ। ਸਾਧੂ ਦਾ ਸੰਗ ਨਾਮ ਦਾ ਰੰਗ, ਨਿਸ਼ਚਾ ਭੰਗ, ਇਹੀ ਮੰਗਿਆ ਸੀ ਬਾਬਾ ਬਿਧੀ ਚੰਦ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ। ਮਹਾਰਾਜ ਇਹੀ ਬਖਸ਼ੋ, ਹਮੇਸ਼ਾ ਸਾਧੂ ਦਾ ਸੰਗਤ ਹੋਵੇ, ਗੁਰਮੁਖ ਦੀ ਸੰਗਤ ਹੋਵੇ, ਨਾਮ ਦਾ ਰੰਗ ਚੜ੍ਹਿਆ ਰੱਖ। ਅਕਾਲ ਪੁਰਖ ਦੇ ਉੱਪਰੋਂ ਮਨ ਦੇ ਵਿੱਚੋਂ ਨਿਸ਼ਚਾ ਨਾ ਟੁੱਟੇ, ਭਰੋਸਾ ਨਾ ਟੁੱਟੇ। ਹਰ ਵੇਲੇ ਜਿੱਥੇ ਰਹੀਏ ਉੱਥੇ ਉਹਦੇ ਨਾਲ ਜੁੜੇ ਰਹੀਏ, ਉਹਦੇ ਸਨਮੁਖ ਮਨ ਤੇ ਤਨ, ਇਹੀ ਮੰਗਿਆ ਸੀ ਬਾਬਾ ਬਿਧੀ ਚੰਦ ਜੀ। ਮਹਾਂਪੁਰਖ ਹੋ ਗਏ ਸਨ। ਮਨ ਤਨ ਰਾਤੋ ਹਰ ਕੈ ਰੰਗ, ਜਦੋਂ ਨਫ਼ਰਤ ਚਲੀ ਗਈ, ਦੁਆਇਸ਼ ਚਲੀ ਗਈ, ਫਿਰ ਸ਼ੁੱਧ ਹੋ ਕੇ ਭਾਂਡਾ ਪੂਰਾ ਮਨ ਵੀ ਤੇ ਤਨ ਵੀ ਰਾਤੋ ਰੰਗਿਆ ਗਿਆ, ਤਦਾਕਾਰ ਹੋ ਗਿਆ, ਰੰਗਿਆ ਗਿਆ। ਹਰ ਕੈ ਰੰਗ ਕਾਹਦੇ ਵਿੱਚ? ਮਾਇਆ ਦੇ ਰੰਗ ਵਿੱਚ ਨਹੀਂ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸਹਿਜੈ ਜਾਏ। ਮਾਇਆ ਦਾ ਰੰਗ ਪਾ ਲੈ ਕੇ ਹਰ ਕੈ ਰੰਗ, ਹਰੀ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ, ਆਨੰਦ ਵਿੱਚ, ਨਾਮ ਦੇ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ। ਇਹ ਬਖਸ਼ਿਸ਼ ਹੁੰਦੀ। ਕਰਮਾਂ ਦੀ ਬਹੁਤ ਵੱਡੀ ਕਰਮ ਫਿਲਾਸਫੀ ਬਹੁਤ ਤਕੜੀ ਹੈ। ਕਰਮ ਜਦੋਂ ਉਦੇ ਹੁੰਦੇ ਨੇ, ਗੁਰੂ ਦੇ ਨਾਲ ਵੀ ਉਦੋਂ ਹੀ ਜੁੜਦਾ, ਗੁਰੂ ਦੀ ਬਖਸ਼ਿਸ਼ ਵੀ ਉਦੋਂ ਹੀ ਹੁੰਦੀ, ਕਰਮ ਤੋਂ ਕਰਮ ਹੁੰਦੀ ਹੈ। ਮੰਮੇ ਨੂੰ ਸਿਹਾਰੀ ਵਾਲੀ ਬਖਸ਼ਿਸ਼ ਹੋ ਜਾਂਦੀ ਹੈ। ਚੰਗੇ ਕਰਮ ਜਦੋਂ ਜਾਗਦੇ ਨੇ ਫਲ ਦੇਣ 'ਤੇ, ਸਤਿਗੁਰੂ ਦਾ ਥਾਪੜਾ ਮਿਲ ਜਾਂਦਾ, ਗੁਰੂ ਦੇ ਸਨਮੁਖ ਆ ਜਾਂਦਾ, ਮਹਾਰਾਜ ਸੱਚੇ ਪਾਤਸ਼ਾਹ ਦੀ ਫਿਰ ਕਰਮ ਹੋ ਜਾਂਦੀ ਹੈ। ਸਤਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ, ਇਸ ਕਰਕੇ ਮੰਗਣਾ ਵੀ ਕਰਮ ਚੰਗੇ ਬਣਾ ਦਿਓ। ਕਰਮ ਸਭ ਤੋਂ ਸ਼੍ਰੋਮਣੀ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਸੋ ਇਹ ਮੰਗਣਾ ਸੱਚੇ ਪਾਤਸ਼ਾਹ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਵੇ। ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਦੀ ਦਾਤ ਦੇ ਕੇ ਹਿਰਦੇ ਵਿੱਚ ਆਪਣੱਤ ਨੂੰ ਮੇਟ ਕੇ ਸੇਵਾ ਸਿਮਰਨ ਦੇ ਦਿਓ, ਇਹ ਬਖਸ਼ਿਸ਼ ਕਰ ਦਿਓ। ਸੇਵਾ ਸਿਮਰਨ ਝੋਲੀ ਵਿੱਚ ਪਾ ਦਿਓ, ਸਭ ਤੋਂ ਉੱਚੇ ਕਰਮ ਨੇ, ਫਿਰ ਕਰਮ ਵੀ ਹੋ ਜਾਂਦੀ ਜੇ ਮਿਲ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਸਭ ਜਗਾਮਣੇ ਆਈ ਆ ਸੰਤੋਖਾਂ ਦਾ ਹਰੀ ਤੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਾਰ ਨਾਲੇ

ਕਰਤਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਮਨ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਸੁਰਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗ

Jacob.

ਸਾਹਿਬ ਜੀ ਹੋਵੈ ਸਿਫਤ ਖਸਮ ਦੀ ਪੂਰੇ ਅਰਥ ਪੁਰਸ ਹੋਣ ਚੱਕੀ।

राम सिमर पछुताएगा, मन राम सिमर राम सिमर पछुताएगा।

ਅਨੇਕ ਪ੍ਰਭਾਤੀ ਅਸ਼ਪ ਦੀਆਂ ਮਹੱਲਾ ਪਹਿਲਾ ਵਿਭਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਬਹੁਰੀ ਮਨ ਬਹੁਰਾਇਆ ਝੂਠਾ ਲਾਲਚ ਜਨਮ ਗਵਾਇਆ ਲਪਟ ਰਹੀ ਪੁਨ ਬੰਥ ਨ ਪਾਇਆ ਸਤਿਗੁਰ ਰਾਖੇ ਨਾਮ ਦ੍ਰਿੜਾਇਆ ਨਾ ਮਨ ਮਰੈ ਨ ਮਾਇਆ ਮਰੈ ਜਿਨ ਕਿਛ ਕੀਆ ਸੋਈ ਜਾਣੈ ਸ਼ਬਦ ਵਿੱਚ ਹਰ ਭਾਉ ਸਾਗਰ ਤਰਾ ਰਾਉ ਮਾਇਆ ਸੰਚ ਰਾਜੇ ਅੰਕਾਰੀ ਮਾਇਆ ਸਾਥ ਨ ਚੱਲੇ ਪਿਆਰੀ ਮਾਇਆ ਮਮਤਾ ਹੈ ਬਹੁਰੰਗੀ ਬਿਨ ਨਾਮੈ ਕੋ ਸਾਥ ਨ ਸੰਗੀ ਜਉ ਮਨ ਦੇਖੈ ਪਰ ਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਿਵ ਲਾਵੈ ਸਤਿਗੁਰ ਪੂਛ ਸਹਿਜ ਕਰ ਪਾਵੈ ਰਾਗਨਾਦ ਮਨ ਦੂਜੈ ਭਾਏ ਅੰਤਰ ਕਪਟ ਮਨ ਦੁਖ ਪਾਏ ਸਤਿਗੁਰ ਭੇਟੇ ਸੋ ਜੀ ਪਾਏ ਸੱਚਾ ਨਾਮ ਰਹਿ ਲਿਵ ਲਾਏ ਸੱਚੈ ਸ਼ਬਦ ਸੱਚ ਕਮਾਵੈ ਸੱਚੀ ਬਾਣੀ ਹਰ ਗੁਣ ਗਾਵੈ ਨਿਜ ਘਰ ਵਾਸ ਅੰਮ੍ਰਿਤ ਪਾਵੈ ਤਨ ਦਾ ਸੱਚ ਸੁਭ ਪਾਵੈ ਗੁਰਸੇਵਾ ਬਿਨ ਭੁਗਤ ਨਾ ਹੋਈ ਅਨੇਕ ਯਤਨ ਕਰੈ ਜੇ ਕੋਈ ਹੋਮੈ ਮੇਰਾ ਸ਼ਬਦ ਕੋਈ ਨਿਰਮਲ ਨਾਮ ਵਸੈ ਮਨ ਸੋਈ ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ ਬਿਨ ਸ਼ਬਦ ਹੋਰ ਮੁਖ ਗੁਵਾਰ ਸ਼ਬਦੇ ਨਾਮ ਰਕੈ ਔਰ ਧਾਰ ਸ਼ਬਦੇ ਗਤ ਮਤ ਮੁਖ ਦੁਆਰ ਆਵਰ ਨਾਹੀ ਕਰ ਦੇਖਣ ਹਾਰੁ ਸਚ ਆਪਨ ਉਪ ਪਾਰੁ ਰਾਮ ਨਾਮ ਉੱਤਮ ਗਤ ਹੋਈ ਨਾਨਕ ਕੋਜ ਲੈ ਜਨ ਕੋਈ

ਆਇਆ ਸੁਤ ਕੰਚਨ ਸਿਉਂਤ ਵਧਾਇਆ ਸਭ ਕਿਛੁ ਆਪਣਾ ਇੱਕ ਰਾਮ ਪਰਾਇਆ ਐਸਾ ਜਾਪ ਜਪੋ ਜਪ ਮਾਲੀ ਦੁੱਖ ਸੁਖ ਪਰ ਭਗਤ ਨਿਰਾਲੀ ਰਾਓ ਗੁਣ ਨਿਧਾਨ ਤਿਰੰਤ ਨ ਪਾਇਆ ਸਾਹ ਸਭ ਤੁਝ ਮੈਂ ਸਮਾਇਆ ਆਵਾ ਗੁਣ ਤੁਧ ਆਪ ਰਚਾਇਆ ਸਹੀ ਭਗਤ ਜਿਨ ਸੱਚ ਤਲਾਇਆ ਗਿਆਨ ਧਿਆਨ ਨਰ ਹਰ ਨਿਰਬਾਣੀ ਬਿਨ ਸਤਿਗੁਰ ਭੇਟੇ ਕੋਈ ਨ ਜਾਣੀ ਸਗਲ ਸਰੋਵਰ ਜੋਤ ਸਮਾਣੀ ਆਂਦਰ ਰੂਪ ਬਿਟੋਂ ਕੁਰਬਾਣੀ ਭਾਉ ਭਗਤ ਗੁਰਮਤੀ ਪਾਈ ਆਉ ਮੈਂ ਵਿੱਚੋਂ ਸਬਜ ਲਾਏ ਧਾਪਤ ਰਾਖਿਆ ਟਾਕ ਰਹਾਏ ਸੱਚਾ ਨਾਮ ਮਨ ਵਸਾਏ ਬਿਸਮ ਵਿਨੋਦ ਰਹੇ ਪਰਮਾਦੀ ਗੁਰਮਤ ਮਾਨਿਆ ਏਕ ਲਿਵ ਲਾਗੀ ਦੇਖ ਨਿਵਾਰਿਆ ਜਲ ਮੈਂ ਆ ਗਈ ਸੋ ਪੂਜਾ ਹੋ ਗਿਆ ਬਟ ਭਾਗੇ ਸਤਿਗੁਰ ਸੇਵ ਪਰਮ ਚੁਕਾਏ ਅੰਤਿਮ ਜਾਗਿਆ ਸੱਚ ਲਿਵ ਲਾਏ ਏਕੋ ਜਾਣਾ ਆਵਰਨਾ ਕੋਇ ਸੁਖਦਾਤਾ ਸੇਵੇ ਨਿਰਮਲ ਹੋਏ ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹੋ ਮੈਂ ਮਾਰ ਜੀਵਨ ਮੁਕਤਿ ਜਾਂ ਸਭ ਸੁਣਾਏ ਸੱਚੀ ਰਾਤ ਸੱਚਾ ਸੁਖ ਪਾਏ ਸੁਖਦਾਤਾ ਦੁੱਖ ਮਿਟਣ ਹਾਰਾ ਆਵਰਨਾ ਸੋਜਸ ਬੀਜੀ ਕਾਰਾ ਤਨ ਮਨ ਧਨ ਹਰਿਆ ਕਾ ਰਾਖਿਆ ਨਾਨਕ ਆਇ ਮਹਾਰਾ ਚਾਕਿਆ ਪ੍ਰਭਾਤੀ ਮੈਂ ਲੈ ਪਹਿਲਾ ਨਿਵਲੀ ਕਰਮ ਪਯੰਗੁਮ ਪਾਟੀ ਰੇ ਚਕ ਪੂਰਕ ਕੁੰਭ ਕਰੈ ਬਿਨ ਸਤਿਗੁਰ ਕਿਸੋ ਜੀ ਨਾਹੀ ਭਰਮੇ ਪੂਲਾ ਬੂਢ ਮਰੈ ਅੰਧਾ ਭਰਿਆ ਭਰਪਰ ਧੋਵੈ ਅੰਤਰ ਕੀਮਲ ਕਦੇ ਨਾ ਲੈ ਨਾਮ ਬਿਨਾ ਫੋਕਟ ਸਭ ਕਰਮ ਜਮ ਬਾਜੀ ਕਰ ਭਰਮ ਭੁਲੈ ਘਟ ਕਰਮ ਨਾਮ ਨਿਰੰਜਨ ਸੋਇਤ ਗੁਣ ਸਾਗਰ ਆਪ ਗੁਣ ਮੋਹਿ ਰਾਵ ਮਾਇਆ ਧੰਦਾ ਧਾਵਨੀ ਦੁਰਮਤ ਕਾਰ ਵਿਕਾਰ ਮੂਰਖ ਆਪ ਗਣਾਇੰਦਾ ਬੂਝ ਨ ਸਕੈ ਕਾਰ ਮਨਸਾ ਮਾਇਆ ਮੋਹਣੀ ਮਾਨਮੁਖ ਬੋਲ ਕੁਹਾਰ ਮੱਜਨ ਝੂਠਾ ਚੰਡਾਲ ਕਾ ਪੋਕਟ ਚਾਰ ਸਿੰਘਾਰ ਝੂਠਾ ਮਨ ਕੀ ਮਾਤਾ ਕਰਨੀ ਬਾਦ ਵਿਵਾਦ ਝੂਠੇ ਵਿੱਚ ਕਰਨ ਹੈ ਕਸਮ ਨਾ ਪਾਵੈ ਸਾਧ ਬਿਨ ਨਾਮ ਹੈ ਹੋਰ ਕਮਾਵਣਾ ਫਿਕਾਇਆ ਵੈ ਸਾਧ ਦੁਸ਼ਟੀ ਸਭਾ ਵਿਗੂਚੀ ਹੈ ਵਿਖਵਾਤੀ ਜੀਵਨ ਬਾਦ ਇਹ ਭਰਮ ਭੂਲੇ ਮਰੋ ਨਾ ਕੋਈ ਸਤਿਗੁਰ ਸੇਵ ਸਦਾ ਸੁਖ ਹੋਈ ਬਿਨ ਸਤਿਗੁਰ ਮੁਕਤ ਕਿਰਨ ਨਾ ਪਾਈ ਆਵੈ ਜਾਏ ਮਰੈ ਮਰ ਜਾਈ ਜੋ ਸਰੀਰ ਤਰਾ ਗੁਣ ਧਾਤ ਇਸ ਨੂੰ ਵਿਆਪੈ ਸੋਗ ਸੰਤਾਪ ਸੋ ਸੇਵ ਜਿਸ ਮਾਈ ਨਾ ਬਾਪ ਵਿੱਚੋਂ ਚੁਕੈ ਦਿਸਣਾ ਆਰੇ ਆਪ ਜੈ ਜੈ ਦੇਖਾਂ ਤੈ ਤੈ ਸੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ ਹਿਰਦਾ ਸਾਚੇ ਕਰਨੀ ਸਾਰ ਹੋਰ ਸਭ ਪਾਖੰਡ ਪੂਜ ਕੁਵਾਰ ਦੇਵਦਾ ਚੁੱਕੈ ਤਾਂ ਸਬਦ ਪਛਾਣ ਘਰ ਬਾਰ ਏਕੋ ਕਰ ਜਾਣ ਇਹਾ ਮਤ ਸਬਦ ਹੈ ਸਾਰ ਵਿੱਚ

ਬਾਣੀ ਪ੍ਰਭਾਤੀ ਮਾਲਾ ਪਹਿਲਾ ਦੱਖਣੀ ਗੌਤਮ ਤਪ ਆਲਿਆ ਇਸਤਰੀ ਤਸਦੇਕ ਇੰਦਰ ਲੁਭਾਇਆ ਸਹਿ ਸਰੀਰ ਚਿੰਨ ਪਗ ਹੋਵੇ ਤਾਂ ਮਨ ਪਛੁਤਾਇਆ ਕੋਈ ਜਾਣ ਨਾ ਭੁਲੈ ਭਾਈ ਸੋ ਭੁਲੈ ਜਿਸਾ ਭੁਲਾਏ ਬੂਝਾ ਜਿਸਾ ਬੁਝਾਏ ਰਾਵ

ਸਵਿਕਾਈ ਕਰੋ ਅਢਾਈ ਧਰਤੀ ਮੰਗੀ ਬਾਵਨ ਰੂਪ ਬਹਾਨੈ ਕਿਉਂ ਪਿਆਲ ਜਾਏ ਕਿਉਂ ਚਲੀਐ ਜੇ ਬਲ ਰੂਪ ਛਣ ਰਾਜਾ ਜਨਮੇ ਜਾਦੇ ਮੱਤੀ ਬਰਜ ਵਿਆਸ ਪੜਾਇਆ ਤਿੰਨ ਕਰ ਜਾਗਾ ਅਠਾਰਾਂ ਘਾਏ ਕੀਰਤਨ ਚਲੈ ਚਲਾਇਆ ਗਣਤੀ ਗਣੀ ਨਾ ਹੁਕਮ ਪਛਾਣਾ ਬੋਲੀ ਭਾਏ ਸੁਭਾਈ ਜੋ ਕਿਛ ਵਰਤਾ ਤੁਦਾ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਲਿਪਤ ਲੇਪ ਕਦੇ ਨਾ ਲਾਗੈ ਸਦਾ ਰਹਿ ਸਰਨਾਈ ਮਨ ਮੁਖ ਮੁਗਦੇ ਆਗੈ ਚੇਤਾ ਨਾਹੀ ਦੁੱਖ ਲਾਗੈ ਪਛਤਾਈ ਆਪੇ ਕਰੇ ਕਰਾਏ ਕਰਤਾ ਜਿਨੇ ਰਚਨਾ ਰਚੀਐ ਹਰ ਅਭਿਮਾਨ ਨਾ ਜਾਏ ਜੀਉ ਅਭਿਮਾਨੈ ਪੈ ਪਚੀਐ ਭੁੱਲਣ ਵਿੱਚ ਕੀ ਆਸਭ ਕੋਈ ਕਰਤਾ ਆਪ ਨਾ ਭੁੱਲੈ ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦ ਅਕੁੱਲੈ ਪ੍ਰਭਾਤੀ ਮਹਿਲਾ ਪਹਿਲਾ ਆਖਣਾ ਸੁਣਨਾ ਨਾਮ ਆਧਾਰ ਧੰਦਾ ਛੁੱਟ ਗਿਆ ਵਿਕਾਰ ਜਉ ਮਾਨ ਮੁਖ ਦੂਜਾ ਪਤ ਕੋਈ ਬਿਨ ਨਾਮ ਐਵੇਂ ਔਰ ਨਾ ਕੋਈ ਸੁਣ ਮਨ ਆਂਦੇ ਮੂਰਖ ਗਵਾਰ ਆਪ ਤਜਾਤ ਲਾਜ ਨਹੀਂ ਲਾਗੈ ਬਿਨ ਗੁਰ ਬੂਢਾ ਬਾਰੋ ਬਾਰ ਰਾਵ ਇਸ ਮਨ ਮਾਇਆ ਮੈਂ ਮੋਹ ਵਿਨਾਸ ਤੋਰ ਹੁਕਮ ਲਿਖਿਆ ਤਾਂ ਕਹੀਐ ਆਕਾਸ ਗੁਰਮੁਖ ਵਿਰਲਾ ਚੀਨੈ ਕੋਈ ਨਾਮ ਵੀ ਹੋਣਾ ਮੁਕਤ ਨਾ ਹੋਈ ਭਰਮ ਭਰਮ ਝੂਟੈ ਨਾਮ ਸੰਭਾਲ ਆਪੇ ਸਦਾ ਢਿੱਲ ਨਾ ਹੋਏ ਸਦ ਸ਼ਬਦ ਮਾਰੈ ਸਹਿਲਾ ਜੀਵੈ ਸੋਏ ਬਿਨ ਗੁਰ ਸੋਜੀ ਕਿਸ ਨ ਹੋਏ ਆਪੇ ਕਰਾ ਕਰਾਵੈ ਸੋਏ ਝਗੜ ਸੁਖਾਵੈ ਹਰ ਗੁਣ ਗਾਵੈ ਪੂਜਾ ਪੂਰਾ ਸਤਿਗੁਰ ਸਹਿ ਸੁਮਾਵੈ ਏ ਮਨ ਡੋਲਤ ਤਮ ਠਹਿਰਾਵੈ ਸਚ ਕਰਨੀ ਕਰ ਕਾਰ ਘੁਮਾਵੈ ਅੰਤਰ ਝੂਟਾ ਕਿਉਂ ਸੁਚ ਹੋਏ ਸਬਦੀ ਧੋਵੈ ਬਿਰਲਾ ਕੋਏ ਗੁਰਮੁਖ ਕੋਈ ਸੱਚ ਘੁਮਾਵੈ ਆਵਨ ਜਾਣਾ ਟਾਕਰਾਵੈ ਪਾਉ ਖਾਣਾ ਪੀਣਾ ਸੁਖਸਾਰ ਹਰਜਨ ਸੰਗਤ ਪਾਵੈ ਭਾਰ ਸੱਚ

ਅਗਨੀ ਮੈਂ ਪੂੰਜਾ, ਹਰ ਰਚਾ ਕਿਆ ਤਾ ਮਨ ਭੀਜਾ, ਪ੍ਰਣਵਤ ਨਾਨਕਾ ਵਰਨਾ ਦੂਜਾ, ਪ੍ਰਭਾਤੀ ਮਹਿਲਾ ਪਹਿਲਾ, ਰਾਮ ਨਾਮ ਜਾ ਪਿਅੰਤਰ ਪੂਜਾ, ਗੁਰ ਸ਼ਬਦ ਵਿਚਾਰ ਅਵਰਨੀ ਦੂਜਾ, ਏਕੋ ਰਾ ਵਰਿਆ ਸਭ ਢਾਈ, ਅਵਰਨਾ ਦਿਸਾ ਕਿਸ ਪੂ ਚੜਾਈ, ਰਾਓ ਮਨ ਤਨ ਆ ਗਿਆ ਜੀੜਾ ਤੁਝ ਪਾਸ, ਜਿਉ ਭਾਵੈ ਤਿਉ ਰੱਖੋ ਅਰਦਾਸ, ਸਾਚੀ ਵਾ ਰਸਨ ਰਸਾਈ, ਗੁਰਮਤਿ ਛੂਟ ਪ੍ਰਭ ਸਰਨਾਈ, ਕਰਮ ਧਰਮ ਪ੍ਰਮੇਰਾ ਕੀਏ ਨਾਮ ਵਡਾਈ ਸਰ ਕਰਮ ਕੀਏ, ਸਤਿਗੁਰ ਕਹਿ ਵਾ ਚਾਰ ਪਦਾਰਥ ਤੀਨ ਸਮਾਏ ਕਰਤਾਰਤ, ਸਤਿਗੁਰ ਦੀਏ ਮੁਕਤ ਧਿਆਨਾ, ਹਰ ਪਾਚੀਨ ਪੈ ਪ੍ਰਧਾਨਾ, ਮਨ ਤਨ ਸੀਤਲ ਗੁਰਪੂਜ ਬੁਝਾਏ, ਪ੍ਰਭ ਨਿਵਾਜੇ ਕਿਨ ਕੀਮਤ ਪਾਏ, ਕਹੋ ਨਾਨਕ ਗੁਰਪੂਜ ਬੁਝਾਏ, ਨਾਮ ਬਿਨਾ ਗਤ ਕਿਨ ਨ ਪਾਏ, ਪ੍ਰਭਾਤੀ ਮਹਿਲਾ ਪਹਿਲਾ, ਇੱਕ ਤੁਰ ਬਖਸ਼ ਲਏ ਗੁਰਪੁਰੈ, ਸੱਚੀ ਬਣਤ ਬਣਾਈ, ਹਰ ਰੰਗ ਰਾਤੇ ਸਦਾ ਰੰਗ ਸਾਚਾ, ਦੁੱਖ ਬਿਸਰੇ ਪਤ ਪਾਈ, ਝੂਠੀ ਦੁਰਮਤ ਕੀ ਚਤਰਾਈ, ਬਿਨ ਸਤਬਾਰ ਨ ਲਾਗੈ ਕਾਇਰਾ, ਮਨ ਮੁਖੋ ਦੁੱਖ ਦਰਦ ਵਿਆਪਸ, ਮਨ ਮੁਖ ਦੁੱਖ ਨ ਜਾਈ, ਸੁਖ ਦੁੱਖ ਦਾਤਾ ਗੁਰਮੁਖ ਜਾਤਾ, ਮੇਲ ਲੈ ਸਰਣਾਈ, ਮਨ ਮੁਕਤੇ ਆ ਭਗਤ ਨ ਹੋ ਵਸੋ ਮੈਂ ਪਚਾ ਦੀਵਾਨੇ, ਇਹ ਮਨੁ ਆਖਿਨ ਊਭ ਪੈ ਆਲੀ, ਜਬ ਲਗ ਸਭ ਨ ਜਾਣੈ, ਭੁੱਖ ਪਿਆਸਾ ਜਗ ਪਿਆ, ਤਿਪਤ ਨੀ ਬਿਨ ਸਤਿਗੁਰ ਪਾਏ, ਸਹਿਜੈ ਸਹਿਜ ਮਿਲੈ ਸੁਖ ਪਾਈਆ, ਦਰਗਹਿ ਪੈਦਾ ਜਾਏ, ਦਰਗਹਿ ਦਾਨਾ ਬੀਨਾ ਇੱਕ ਆਪੇ, ਨਿਰਮਲ ਗੁਰ ਕੀ ਬਾਣੀ, ਆਪੇ ਸੁਰਤਾ ਸੱਚ ਵਿਚਾਰਸ, ਆਪੇ ਪੂਜੈ ਪਦ ਨਿਰਵਾਣੀ, ਜਲ ਤਰੰਗ ਅਗਨੀ ਪਵਨ ਪੁਨ ਤ੍ਰੈਮਲ ਜਗਤ ਉਪਾਇਆ, ਐਸਾ ਬਲ ਛਲ ਤਿਨਕੋ ਦੀਆ, ਹੁਕਮੀ ਠਾਕਰ ਆਇਆ, ਐਸੇ ਜਨ ਬਰਲੇ ਜਗ ਅੰਦਰ, ਪਰਖ ਜਾਨੈ ਪਾਇਆ, ਜਾਤ ਵਰਨ ਤੇ ਪਏ ਅਤੀਤਾ, ਮਮਤਾ ਲੋਭ ਚੁਕਾਇਆ, ਨਾਮ ਰਤੇ ਤੀਰਥ ਸੇ ਨਿਰਮਲ, ਦੁਖੋ ਮੈਂ ਮੈਲ ਚੁਕਾਇਆ, ਨਾਨਕ ਤਿਨਕੇ ਚਰਨ ਪਖਾਲੈ, ਜਿਨ੍ਹਾਂ ਗੁਰਮੁਖ ਸਾਚਾ ਪਾਇਆ, ਪ੍ਰਭਾਤੀ ਮਹਿਲਾ ਤੀਜਾ ਵਿਪਾਸ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ, ਹਰ ਮੰਦਰ ਸਭ ਦੇ ਖੋਜੀਐ, ਹਰ ਨਾਮੋ ਲਿਓ ਸੰਭਾਲ, ਮਨ ਮੇਰੇ ਸ਼ਬਦ ਰਪੈ ਰੰਗੋਏ, ਸੱਚੀ ਭਗਤ ਸੱਚਾ ਹਰ ਮੰਦਰ, ਪ੍ਰਗਟੇ ਸਾਚੀ ਸੋਹਰਾਓ, ਹਰ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਮਾਨਮੁਖ ਮੂਲ ਨਾ ਜਾਣਨੀ, ਮਾਨਸ ਹਰ ਮੰਦਰ ਨਾ ਹੋਏ, ਹਰ ਮੰਦਰ ਹਰ ਜਿਉ ਸਾਜਿਆ, ਰੱਖਿਆ ਹੁਕਮ ਸਵਾਰ, ਤੁਰਲੇਖ ਲਿਖਿਆ ਸੋ ਕਮਾਵਣਾ, ਕੋਈ ਨਾ ਮੇਟਣ ਹਾਰ, ਸ਼ਬਦ ਚੀਨ ਸੁਖ ਪਾਇਆ, ਸੱਚਾ ਨਾ ਪਿਆਰ, ਹਰ ਮੰਦਰ ਸ਼ਬਦ ਸੋਹਣਾ, ਕੰਚਨ ਕੋਟ ਅਪਾਰ, ਹਰ ਮੰਦਰ ਉਹ ਜਗਤ ਹੈ, ਗੁਰ ਬਿਨ ਘੋ ਰੰਗ ਧਾਰ, ਦੂਜਾ ਭਾਉ ਕਰ ਪੂਜਦੇ ਮਨ ਮੁਖ ਅੰਧ ਗਵਾਰ, ਜਿੱਥੇ ਲੇਖਾ ਮੰਗੀਐ ਤਿੱਥੇ ਦੇ ਜਾਤ ਨ ਜਾਏ,

ਚਨ ਤਿਨ ਬਾਧਿਓ ਪਾਲਾ, ਕੋਟ ਮਦੇ ਕੋਈ ਸੰਤ ਦਿਖਾਇਆ, ਨਾਨਕ ਤਿਨ ਕੈ ਸੰਗ ਤਰਾਇਆ। ਜੇ ਹੋਵੇ ਭਾਗ ਤਾ ਦਰਸ਼ਨ ਪਾਈਐ, ਆਪ ਤਰੈ ਸਭ ਕੁਟੰਬ ਤਰਾਈਐ, ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾ। ਸਿਮਰਤ ਨਾਮ ਕਿਲ ਬਿਖ ਸਭ ਕਾਟੇ, ਧਰਮ ਰਾਏ ਕੇ ਕਾਗਰ ਫਾਟੇ, ਸਾਧ ਸੰਗਤ ਮਿਲ ਹਰ ਰਸ ਪਾਇਆ, ਪਾਰ ਬ੍ਰਹਮ ਰਿਦ ਮਾਹੇ ਸਮਾਇਆ, ਰਾਮ ਰਮਤ ਹਰ ਹਰ ਸੁਖ ਪਾਇਆ, ਤੇਰੇ ਦਾਸਨ ਦਾ ਤੇਰੇ ਦਾਸ ਚਰਨ ਸਰਨਾਇਆ। ਰਹਾਉ ਚੂਕਾ ਗਾਉਣ ਮਿਟਿਆ ਅੰਧਿਆਰ, ਗੁਰ ਦਿਖਲਾਇਆ ਮੁਕਤ ਦੁਆਰ, ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ, ਪ੍ਰਭੂ ਜਨਾਇਆ ਤਬ ਹੀ ਜਾਤਾ। ਘਟ ਘਟ ਅੰਤਰ ਰਵਿਆ ਸੋਏ, ਤਿਸ ਬਿਨ ਬੀਜੋ ਨਾਹੀ ਕੋਏ, ਬੈਰ ਵਿਰੋਧ ਛੇਦੇ ਪੈ ਭਰਮਾ, ਪ੍ਰਪੁਨ ਆਤਮਾ ਕੀਨੇ ਧਰਮਾ। ਮਹਾ ਤਰੰਗ ਤੇ ਕਾਂਡਾ ਲਾਗਾ, ਜਨਮ ਜਨਮ ਕਾ ਟੂਟਾ ਗਾਂਡਾ, ਜਪ ਤਪ ਸੰਜਮ ਨਾਮ ਸੰਭਾਲਿਆ, ਆਪਣਾ ਠਾਕੁਰ ਨਦਰ ਨਿਹਾਲਿਆ। ਮੰਗਲ ਸੂਖ ਕਲਿਆਣ ਤੇ ਥਾਈ, ਜਹ ਸੇਵਕ ਗੋਪਾਲ ਗੁਸਾਈ, ਪ੍ਰਭ ਸੋ ਪ੍ਰਸੰਨ ਭਏ ਗੋਪਾਲ, ਜਨਮ ਜਨਮ ਕੇ ਮਿਟੇ ਬਿਤਾਲ। ਹੋਮ ਜਗ ਉਰਧ ਤਪ ਪੂਜਾ, ਕੋਟ ਤੀਰਥ ਇਸਨਾਨ ਕਰੀਜਾ, ਚਰਨ ਕਮਲ ਨਿਮ ਖਰਿਦੈ ਧਾਰੇ, ਗੋਬਿੰਦ ਜਪਤ ਸਭ ਕਾਰਜ ਸਾਰੇ। ਉੱਚੇ ਤੇ ਉੱਚਾ ਪ੍ਰਭ ਥਾਨ, ਹਰ ਜਨ ਲਾਵਹਿ ਸਹਿਜ ਧਿਆਨ, ਦਾਸ ਦਾਸਨ ਕੀ ਬਾਂਛੋ ਧੂਰ, ਸਰਬ ਕਲਾ ਪ੍ਰੀਤਮ ਭਰਪੂਰ, ਮਾਤ ਪਿਤਾ ਹਰ ਪ੍ਰੀਤਮ ਨੇਰਾ, ਮੀਤ ਸਾਜਨ ਪ੍ਰਭਾਸਾ ਤੇਰਾ। ਕਰ ਗਹਿ ਲੀਨੇ ਆਪਣੇ ਦਾਸ, ਜਪ ਜੀਵੈ ਨਾਨਕ ਗੁਣਤਾਸ, ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਰਨ ਜੀਵਨ ਕੀ ਸੰਕਾ ਨਾਸੀ, ਆਪਣ ਰੰਗ ਸਹਿਜ ਪ੍ਰਗਾਸੀ, ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰਤ ਵਿਚਾਰਾ। ਰਹਾਉ ਜਹਿ ਨੰਦ ਦੁੱਖ ਦੂਰ ਪਿਆਨਾ, ਮਨ ਮਾਨਕ ਲਿਵ ਤੱਤ ਲੁਕਾਨਾ, ਜੋ ਕੁਛ ਹੋਆ ਸੋ ਤੇਰਾ ਪਾਣਾ, ਜੋ ਬੂਝੈ ਸੋ ਸਹਿਜ ਸਮਾਣਾ। ਕਹਿਤ ਕਬੀਰ ਕਿਲ ਬਿਖ ਗਏ ਖੀਣਾ, ਮਨ ਭਇਆ ਜਗ ਜੀਵਨ ਲੀਣਾ, ਪ੍ਰਭਾਤੀ ਅਲਹੋ ਏਕ ਮਸੀਤ ਬਸਤ ਹੈ, ਅਵਰ ਮੁਲਖ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋਹ ਮਹਿ ਤੱਤ ਨਾ ਹੇਰਾ। ਅੱਲਹ ਰਾਮ ਜੀਵੋ ਤੇਰੇ ਨਾਈ, ਤੂੰ ਕਰ ਮੇਹਰਾ ਮਤ ਸਾਈ, ਰਹਾਓ ਦੱਖਣ ਦੇ ਸਾਰੀ ਕਾ ਬਾਸਾ, ਪੱਛਮ ਅੱਲਹ ਮੁਕਾਮਾ, ਦਿਲ ਮਹਿ ਖੋਜ ਦਿਲਾ ਦਿਲ ਖੋਜੋ ਹੋ, ਇਹੀ ਠੌਰ ਮੁਕਾਮਾ। ਬ੍ਰਹਮਣ ਗਿਆਸ ਕਰਹਿ ਚੌਬੀਸਾ, ਕਾਜੀ ਮਹਿਰ ਮਜਾਨਾ, ਗਿਆਰਹਿ ਮਾਸ ਪਾਸ ਕਾ ਰਾਖੇ, ਕਹਿ ਮਾਹੇ ਨਿਧਾਨਾ, ਕਹਾ ਉਡੀਸੇ ਮੱਜਨ ਕੀਆ, ਕਿਆ ਮਸੀਤ ਸਿਰ ਨਾਈ, ਦਿਲ ਮਹਿ ਕਾਪਟ ਨਿਵਾਜ ਗੁਜਾਰਾ, ਕਿਆ ਹਜ ਕਾਬੈ ਜਾਏ, ਏਤੇ ਔਰਤ ਮਰਦਾ ਸਾਜੇ, ਸਭ ਰੂਪ ਤੁਮਾਰੇ, ਕਬੀਰ ਪੂੰਗਰਾ ਰਾਮ ਅੱਲਹ ਕਾ, ਸਭ ਗੁਰ ਪੀਰ ਹਮਾਰੇ। ਕਹਿਤ ਕਬੀਰ ਸੁਨ ਹੋ ਨਰ ਨਰਵੈ, ਪਰ ਹੋ ਏਕ ਕੀ ਸਰਨਾ, ਕੇਵਲ ਨਾਮ ਜਪ ਹੋ ਰੇ ਪ੍ਰਾਨੀ, ਤਬ ਹੀ ਨੇਹ ਚੈ ਤਰਨਾ ਪ੍ਰਭਾਤੀ। ਅਵਲ ਅੱਲਾਹ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਿਕ ਖਲਕ ਖਲਕ ਮਹਿ ਖਾਲਿਕ, ਪੂਰ ਰਹਿਓ ਸਰਬ ਠਾਈ। ਰਹਾਉ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰਾ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰਾ, ਸਭ ਮਹਿ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕੁਛ ਹੋਈ, ਹੁਕਮ ਪਛਾਨਾ ਸੋ ਏਕੋ ਜਾਨਾ, ਬੰਦਾ ਕਹੀਐ ਸੋਈ। ਅਲਹੋ ਲਖ ਨ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ, ਕਹਿ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ ਪ੍ਰਭਾਤੀ। ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨ ਵਿਚਾਰੈ, ਜੋ ਸਭ ਮਹਿ ਏਕ ਖੁਦਾਏ ਕਹਿਤ ਹਉ, ਤਉ ਕਿਉ ਮੁਰਗੀ ਮਾਰੈ, ਮੁੱਲਾ ਕਹੋ ਨਿਆਉ ਖੁਦਾਈ, ਤੇਰੇ ਮਨ ਕਾ ਭਰਮ ਨ ਜਾਈ। ਰਹਾਉ ਪਕਰ ਜੀਉ ਆਨਿਆ ਦੇਹ ਬਿਨਾਸੀ, ਮਾਟੀ ਕੋ ਬਿਸਮਿਲ ਕੀਆ, ਜੋਤ ਸਰੂਪ ਅਨਾਹਤ ਲਾਗੀ, ਕਹੋ ਹਲਾ।

ਕਿਆ ਕੀਆ, ਕਿਆ ਵਜੂ ਪਾਕ ਕੀਆ, ਮੋਹ ਧਾਇਆ ਮੋਹ ਧੋਇਆ, ਕਿਆ ਮਸੀਤ ਸਿਰ ਲਾਇਆ, ਜੋ ਦਿਲ ਮਹਿ ਕਪਟ ਨਿਵਾਜ ਗੁਜ਼ਾਰ ਹੋ, ਕਿਆ ਹਜੁਕਾ ਬਹਿ ਜਾਇਆ, ਤੂੰ ਨਾ ਪਾਕ ਪਾਕ ਨਹੀਂ ਸੂਝਿਆ, ਤਿਸਕਾ ਮਰਮ ਨਾ ਜਾਣਿਆ, ਕਹਿ ਕਬੀਰ ਪਿਸ ਤੇ ਚੂਕਾ, ਦੋਜਕ ਸਿਓ ਮਨ ਮਾਨਿਆ, ਪ੍ਰਭਾਤੀ ਸੁਨ ਸੰਧਿਆ, ਤੇਰੀ ਦੇਵ ਦੇਵਾ ਕਰ, ਅਦਭੁਤ ਆਦਿ ਸਮਾਈ, ਸਿੱਧ ਸਮਾਧ ਅੰਤ ਨਹੀਂ ਪਾਇਆ, ਲਾਗ ਰਹੇ ਸਰਨਾਈ, ਲੇਹੋ ਆਰਤੀ ਹੋ ਪੁਰਖ ਨਿਰੰਜਨਾ, ਸਤਿਗੁਰ ਪੂਜੋ ਭਾਈ, ਠਾਡਾ ਬ੍ਰਹਮਾ ਨਿਗਮ ਵਿਚਾਰਾ, ਲੱਖ ਨ ਲਖਿਆ ਜਾਈ ਰਹਾਉ, ਤਤ ਤੇਲ ਨਾਮ ਕੀਆ ਬਾਤੀ, ਦੀਪਕ ਦੇਹ ਉਜਿਆਰਾ, ਜੋਤ ਲਾਏ ਜਗਦੀਸ਼ ਜਗਾਇਆ, ਬੂਝਾ ਬੂਝਨ ਹਾਰਾ, ਪੰਚੇ ਸ਼ਬਦਾ ਨਾਹਦ ਬਾਜੇ, ਸੰਗੇ ਸਾਰਿੰਗ ਪਾਨੀ, ਕਬੀਰ ਦਾਸ ਤੇਰੀ ਆਰਤੀ ਕੀਨੀ, ਨਿਰੰਕਾਰ ਨਿਰਬਾਨੀ, ਪ੍ਰਭਾਤੀ ਬਾਣੀ ਭਗਤ ਨਾਮ ਦੇਵ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਨ ਕੀ ਬਿਰਥਾ ਮਨ ਹੀ ਜਾਣੈ, ਕਹਿ ਬੂਝਲ ਆਗਿਆ ਕਹੀ ਹੈ, ਅੰਤਰ ਜਾਮੀ ਰਾਮ ਰਵਾਈ, ਮੈਂ ਡਰ ਕੈਸੇ ਚਹੀ ਹੈ, ਬੇਦੀ ਅਲੇ ਗੋਪਾਲ ਗੋਸਾਈ, ਮੇਰਾ ਪ੍ਰਭ ਰਵਿਆ ਸਰ ਬੈਠਾਈ ਰਹਾਉ, ਮਨ ਹੈ ਹਾਟ ਮਨ ਹੈ ਪਾਟ, ਮਨ ਹੈ ਪਾਸਾਰੀ, ਮਨ ਹੈ ਬਾਸਾ ਨਾਨਾ ਭੇਦੀ, ਭਰਮਤ ਹੈ ਸੰਸਾਰੀ, ਗੁਰ ਕੈ ਸਭ ਦੇਹੋ ਮਨ ਰਾਤਾ, ਦੁਬਦਾ ਸਹਿਜ ਸਮਾਣੀ, ਸਭੋ ਹੁਕਮ ਹੁਕਮ ਹੈ ਆਪੇ, ਨਿਰਭਉ ਸਮਤ ਵਿਚਾਰੀ, ਜੋ ਜਨ ਜਾਨ ਭਜ ਹੈ ਪੁਰਖੋਤਮਾ, ਤਾਚੀ ਅਭਗਤ ਬਾਣੀ, ਨਾਮਾ ਕਹਿ ਜਗ ਜੀਵਨ ਪਾਇਆ, ਹਿਰਦੈ ਲੱਖ ਬਿਡਾਣੀ, ਪ੍ਰਭਾਤੀ ਆਦਿ ਜੁਗਾਦ ਜੁਗਾਦ ਜੁਗੋ ਜੁਗ, ਤਾਕਾ ਅੰਤ ਨਾ ਜਾਣਿਆ, ਸਰਬ ਨਿਰੰਤਰ ਰਾਮ ਰਹਿਆ ਰਾਵ, ਐਸਾ ਰੂਪ ਬਖਾਨਿਆ, ਗੋਬਿੰਦ ਗਾਜਾ ਸਬਦ ਬਾਜਾ, ਆਨੰਦ ਰੂਪੀ ਮੇਰੋ ਰਾਮਈਆ, ਰਹਾਉ ਬਾਵਨ ਬੀਖੂ ਬਾਨੈ ਬੀਖੇ, ਵਾਸਤੇ ਸੁਖ ਲਾਗਲਾ, ਸਰਬੇ ਆਦਿ ਪਰਮਲਾਦ, ਕਾਸ਼ਟ ਚੰਦਨ ਭੈ ਲਾ, ਤੁਮਚੇ ਪਾਰ ਸਹਮ ਚੇ ਲੋਹਾ, ਸੰਗੇ ਕੰਚਨ ਭੈ ਲਾ, ਤੂੰ ਦਇਆਲ ਰਤਨ ਲਾਲ, ਨਾਮਾ ਸਾਚ ਸਮਾਏ ਲਾ, ਪ੍ਰਭਾਤੀ ਅਕੁਲ ਪੁਰਖ ਇੱਕ ਚਲ ਤੋ ਪਾਇਆ, ਘਟ ਘਟ ਅੰਤਰ ਬ੍ਰਹਮ ਲੁਕਾਇਆ, ਜੀ ਕੀ ਜੋਤ ਨਾ ਜਾਣੈ ਕੋਈ, ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਉ, ਜਿਉਂ ਪ੍ਰਗਾਸਿਆ ਮਾਟੀ ਕੁੰਭਿਓ, ਆਪ ਹੀ ਕਰਤਾ ਬੀਠਲ ਦਿਓ, ਜੀ ਕਾ ਬੰਧਨ ਕਰਮ ਵਿਆਪੈ, ਜੋ ਕੁਛ ਕੀਆ ਸੋ ਆਪੈ ਆਪੈ, ਪ੍ਰਣਵਤ ਨਾਮ ਦਿਓ ਹੋ ਜੀਓ, ਚਿਤਵੈ ਸੋ ਲਹੈ, ਅਮਰ ਹੋਏ ਸਦਾ ਕੁਲ ਰਹੈ, ਪ੍ਰਭਾਤੀ ਭਗਤ ਬੇਣੀ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਨ ਚੰਦਨ ਮਸਤਕ ਪਾਤੀ, ਰਿਤੇ ਅੰਤਰ ਕਰ ਤਲ ਕਾਤੀ, ਠਗ ਦਿਸ਼ਟ ਬਗਾ ਲਿਵ ਲਾਗਾ, ਦੇਖ ਬੈਸਨੋ ਪ੍ਰਾਨ ਮੁਖ ਭਾਗਾ, ਕਾਲ ਭਗਵਤ ਬੰਦ ਚਿਰਾਮੰ, ਕਰੂਰ ਦਿਸ਼ਟ ਰਤਾ ਨਿਸਬਾਦੰ ਰਹਾਉ, ਨਿਤ ਪ੍ਰਤ ਇਸਨਾਨ ਸਰੀਰੰ, ਦੁਇ ਧੋਤੀ ਕਰਮ ਮੁਖ ਖੀਰੰ, ਹਿਰਦੈ ਛੁਰੀ ਸੰਧਿਆਨੀ, ਪਰ ਦਰਬ ਹਿਰਨ ਕੀ ਬਾਨੀ, ਸਿਲ ਪੂਜ ਸਚਕਰ ਗਣੇਸੰ, ਨਿਸ ਜਾਗਸ ਭਗਤ ਪ੍ਰਵੇਸੰ, ਪਗ ਨਾਚ ਸਚਿਤ ਅਕਰਮੰ, ਏ ਲੰਪਟ ਸਨਾਚ ਅਧਰਮੰ, ਮ੍ਰਿਗ ਆਸਣ ਤੁਲਸੀ ਮਾਲਾ, ਕਰ ਉਜਲ ਤਿਲਕ ਕਪਾਲਾ, ਹਿਰਦੈ ਕੂੜ ਕੰਠ ਰੁਦਰਾਖੰ, ਰੇ ਲੰਪਟ ਕ੍ਰਿਸ਼ਨ ਭਾਖੰ, ਜਿਨੇ ਆਤਮ ਤਤ ਨਾ ਚੀਨਿਆ, ਸਫੋਗਟ ਧਰਮਾ ਬੀਨਿਆ, ਕਹੁ ਬੇਣੀ ਗੁਰਮੁਖ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈ ਭੰਗ, ਗੁਰਪ੍ਰਸਾਦ ਰਾਗ ਜੈ ਜਵੰਤੀ ਮਹਲਾ ਨਾਵਾ, ਰਾਮ ਸਿਮਰ ਰਾਮ ਸਿਮਰ ਇਹ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ, ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ ਰਹਾਉ, ਸੁਪਨੇ ਜੋ ਧਨ ਪਛਾਣ, ਕਾਹੇ ਪਰ ਕਰਤ ਮਾਨ, ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ, ਨਾਨਕ ਜਨ ਕਹਿਤ ਬਾਤ, ਬਿਨਸ ਜੈ ਹੈ ਤੇਰੋ ਗਾਤ, ਛਿਨ ਛਿਨ ਕਰ ਗਇਓ ਕਾਲ, ਤੈਸੇ ਜਾਤ ਆਜ ਹੈ, ਜੈ ਜਵੰਤੀ ਮਹਲਾ ਨਾਵਾ,
राम भज राम भज जन्म सिरात है, कहो कहा बार बार समझत नह क्यों गवार, बिनसत नह लगा बार उरे समगात है। रहाओ सगल भरम डार देहे, गोबिंद को नाम लेहे, अंत बार संग तेरा ए है एक जात है। बेख्या बेख जो बिसार, प्रभ को जस ही ए तार, प्रभ को जसो ही ए तार, नानक जन कह पुकार, अवसर बिहात है, जय जावंती महला नावा। रे मन कौन गत होए है तेरी, एह जग मह राम नाम, सो तो नहीं सुनयो कान, बिख्या न स्यो अत लुभान, मत नाहिन फेरी रहाओ। मानस को जन्म लीन, सिमरन नह निमख कीन, दारा सुख भयो दीन, पगहो परी बेरी। नानक जन कह पुकार, सुपन जो जग पसार, सिमरत नह क्यों मुरार, माया जा की चेरी। जय जावंती महला नावा, बीत जाह बीत जाह, जन्म काज रे निस दिन सुन कै प्राण, समझत न हरे अजान, काल तो पहुँच्यो आन, कहा जाह भाज रे। रहाओ अस्थिर जो मान्यो देहे, सो तो तेरो होए है खेहे, क्यों ना हर को नाम लेहे, मूर्ख निलाज रे। राम भगत ही आन छाड़ दे तै मन को मान, नानक जन एह बखान, जग मह बिराज रे। एक ओंकार सतनाम, करता पुरख निरभउ निरवैर, अकाल मूरत अजूनी सह भंगुर प्रसाद। श्लोक सहस्कृति महला पहला, पढ़ पुस्तक संध्या बादं, सिल पूजस बगल समाधं, मुख झूठ बिभूखन सारं, त्रैपाल तिहाल बिचारं, गल माला तिलक लिलाटं, दोय धोती वस्त्र कपाटं, जो जानस ब्रह्मं कर्मं, सब फोकट निश्चय कर्मं, कहो नानक निश्चो त्यावै, बिन सतगुर बाट न पावै। नेह फलं तास्य जन्मास्य, जावद ब्रह्म न बिंदते, सागरं संसारस्य, गुरप्रसादी तरह के, करण कारण समर्थ है, कहो नानक विचार, कारण करते वास है, जिन कल रखी तार, जोग शब्दं ज्ञान शब्दं, वेद शब्दं ता ब्राह्मण है, क्षत्रि शब्दं सूर शब्दं, सूदर शब्दं प्राकृत है, सर्व शब्दं ता एक शब्दं, जे को जानस पेओ, नानक ता को दास है, सोई निरंजन देव। ए कृष्णं ता सर्वदेवा, देव देवा ता आत्मा है, आत्मं श्री वासो देवस्य, जे कोई जानस पेवा, नानक ता को दास है, सोई निरंजन देव। श्लोक सहस्कृति महला पंजवा। एक ओंकार सतनाम, करता पुरख निरभउ निरवैर, अकाल मूरत अजूनी सह भंगुर प्रसाद, कतंच माता कतंच पिता, कतंच बनता विनोद सुत है, कतंच भ्रात मीत हित बंधव, कतंच मोह कुटुंबे अते, कतंच चपल मोह निरूपं, पेखंते त्यागं करो, तरहंत संग भगवान सिमरन, नानक लभद्यं अचुत तन है, त्रिगंत मात पिता स्नेहं, त्रिग स्नेहं भ्रात बांधव है, त्रिग स्नेहं बनता बिलास सुत है, त्रिग स्नेहं गिरहार्थ कह, साध संग स्नेह सत्यं, सुख्यं बसंत नानक है, मिथ्यांत देहं खीणंत बलनं, बरदंत जरुआ हित्यंत माया, अत्यंत आसा थित पमनं, गनंत स्वासा पयान धर्मं, पतंत मोह कूप दुर्लभ्य, देहं ताताश्रयं नानक, गोबिंद गोबिंद गोबिंद गोपाल कृपा। काच कोटं रचंत त्वयं, लेपनं रक्त चर्मण है, नवंत द्वारं पीतरहतं, बाय रूपं स्तंभन है, गोविंद नामं नह सिमरंत, अज्ञानी जानंत अस्थिरं, दुर्लभ देह उदरंत, साध सरन नानक, हर हर हर हर हर हरे जपंत। सुबंत त्वयं अच्युत गुणज्ञं, पूर्णं बहुलो कृपाला, गंभीरं ऊचा सर्वग पारा, प्रत्या प्रयं विश्राम चरणं, अनाथ नाथे नानक शरणं, मृगी पेखंत बदक, प्रहारेण लख्य आवद है,
अहो जास्य रखेण गोपाल है, नानक रोम ना छेदे अते बहु जतन करता बलवंत कारी, सेवंत सूरा चतुर दिशा है, बिखम थान बसंत ऊंचा है, नह सिमरंत मरणं कंदांचा है, होवंत आग्या भगवान पुरख है, नानक सिकीटी सास अकरखते, सबदं रतं हितं मया कीर्तं कली कर्म कृत्वा, मिटंत तत्रागत परम मोहं, भगवान रमणं सर्वत्र थान्यं, दृष्ट त्वयं मोग दर्शनं, बसंत साध रसना, हर हर हर हरे नानक प्रेयं, जाप जपना, कटांत रूपं कटांत दीपं, कटांत राव ससियर नख्यतर गगनं, कटांत बसदा गिरतर से खंडं, कटांत ललना सुत प्रात हीतं, कटांत कनक मानक माया स्वरूपं, नह कटांत केवल गोपाल, चुत स्थिरं नानक साध जान, नह बिलंब धर्मं बिलंब पापं, दृढ़ंत नामं तजंत लोभं, शरण संतं किल बिखनासं, प्राप्तं धर्म लखेण, नानक जेह सो प्रसन्न माधव है, मृत मोहं अल्प बुद्धिं, रचंत बनिता विनोद साहं, जौबन बहक्रम कनक कुंडल है, बचित्र मंदर सुभंत वस्त्रा, इत्यंत माया व्यापितं, हे अच्युत सरण संत नानक पो भगवान ए नमः, जन्मं ता मरणं हरखं ता सोगं, भोगं ता रोगं, ऊचं ता नीचं, नाना सो मूचं, राजं ता मानं, अभमानं ता हीनं, प्रवृत्त मार्गं वर्तांत विनाशनं, गोविंद भजन साध संगेण अस्थिरं, नानक भगवंत भजनासनं, कृपांत हरियं मत तत् ज्ञानं, बिगसी देह बुद्धा कुशल थानं, बस्यांतरिक्षं त्यागमानं, शीतलांतरिदयं दृढ़ संत ज्ञानं, राहंत जन्मं हर दर्श लीना, बाजंत नानक शब्द बीणा, कहंत वेदा गुणंत गुनिया, सुणंत बाला बहुविद प्रकारा, दृढ़ंत सुविद्या हर हर कृपाला, नाम दान जा चंत नानक दैन हर गुर गोपाला, नह चिंता मात पित भ्राता है, नह चिंता काछ लोक कह, नह चिंता बनता सुतमीत है, प्रवृत्त माया संबंधन है, दयाल एक भगवान पुरख है, नानक सर्ब जी प्रतपालक है, नित वितंग नित चितंग नित आसा बहुविध प्रकारं, अनित हेतंग अहं बंधं, परम माया मलनं बेकारं, फिरंत जोन अनेक जठरागन, नह सिमरंत मलीन बुद्धियं, हे गोविंद करत माया, नानक पतित उदाहरण साध संग है, गिरंत गिर पतित पातालं, जलंत दे दीप वैश्वंतर है, बहंत गाह त्वयं त्रंगं, दुखंत ग्रह चिंता जन्मं तमरण है, अनेक साधनं न सिद्धयते, नानक स्तंभं अस्तंभं अस्तंभं, शब्द साध स्वजन है, घोर दुखियं अनक हत्यं, जन्म दारिद्रं महाभिख्यादं, मिटंत सगल सिमरंत हर नाम, नानक जैसे पावक काष्ठ पद्म क्रोत, अंधकार सिमरत प्रकाशं, गुण रमंत अग खंडन है, रिद बसंत पै पीत दूत है, कर्म करत महानिर्मल है, जन्म मरण रहंत स्रोता, सुख समूह मोग दर्शन है, शरण जोगं संत प्रिय नानक सो भगवान खेमं क्रोत, पाशं क्रोत अग्रणीव है, निरासं आस पूर्ण है, निर्धन भयं तनवंत है, रोगियं रोग खंडन है, भगत्यं भगत दानं राम नाम गुण कीर्तन है, पार ब्रह्म पुरख दातार है, नानक गुर सेवा किंग न लभ्यते, अतरं तरं तारण है, निर्तनं तान नाम नरहर है, नाथ नाथ गोविंद है, बलहीन बल केशव है, सर्वभूत दयाल चुत दीन बांधव दामोदर है, सर्वज्ञ पूर्ण पुरख भगवान है, भगत वत्सल करुणामय है,
ਘਟ ਘਟ ਬਸੰਤ ਬਾਸ ਦੇਵ ਹੈ ਪਾਰ ਬ੍ਰਹਮ ਪਰਮੇਸ਼ਵਰ ਹੈ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰੰ ਭਰਨ ਪੋਖਣ ਕ੍ਰਾਂਤ ਜੀਆ ਬਿਸਰਾਮ ਛਾਦਨ ਦੇਵੰਤ ਦਾਨੰ ਸਿਰਜੰਤ ਰਤਨ ਜਨਮ ਚਤੁਰ ਚੇਤਨ ਹੈ ਵਰਤੰਤ ਸੁਖ ਆਨੰਦ ਪ੍ਰਸਾਦਾ ਹੈ ਸਿਮਰੰਤ ਨਾਨਕ ਹਰਿ ਹਰਿ ਹਰੇ ਨਿਤ ਰਚਨਾ ਨਿਰਮੋਹਤੇ ਦਾਨੰ ਪਰਾਪੂਰ ਬੇਨ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿਅੰਗ ਮਾਰਤ ਲੋਕ ਹੈ ਨਾਨਕ ਚਿਰੰਕਾਲ ਦੁੱਖ ਭੋਗਤੇ ਬ੍ਰਿਥਾਨੁਗ੍ਰਹੰ ਗੋਬਿੰਦ ਹੈ ਜਾਸਯ ਸਿਮਰਨ ਰਿਦੰਤਰ ਹੈ ਆਰੋਗਿਅੰ ਮਹਾਰੋਗਿਅੰ ਬੇਸਿਮਰਤੇ ਕਰੁਣਾਮਯਾ ਹੈ ਰਮਣੰ ਕੇਵਲੰ ਕੀਰਤਨੰ ਸੋ ਧਰਮੰ ਦੇਹੇ ਧਾਰਨ ਹੈ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤਨਾ ਤ੍ਰਿਪਿਅਤੇ ਸਹਿਣਸ਼ੀਲ ਸੰਤੰ ਸੰਮਿਤਰਸ ਦੁਰਜਨ ਹੈ ਨਾਨਕ ਭੋਜਨ ਅਨਕ ਪ੍ਰਕਾਰੇਣ ਨੰਦ ਨਿੰਦਕ ਆਵਦ ਹੋਏ ਉਪਤਿਸ਼ਟਤੇ ਤਿਰਸਕਾਰ ਨਹਿ ਪਵੰਤ ਨਹਿ ਪਵੰਤ ਮਾਨ ਭੰਗਨ ਹੈ ਸੋਭਾਹੀਨ ਨਹਿ ਪਵੰਤ ਨਹਿ ਪੋਹੰਤ ਸੰਸਾਰ ਦੁਖ ਨਹਿ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ ਸੈਨਾ ਸਾਧ ਸਮੂਹ ਸੂਰ ਜਿਤੰ ਸਨਾਹੰ ਤਨ ਨਿਮਰਤਾ ਆਵਦ ਹੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣ ਹੈ ਆਰੂੜ ਤੇ ਅਸਵਰਥ ਨਗ ਹੈ ਬੁਝੰਤੇ ਪ੍ਰਭ ਮਾਰਗ ਹੈ ਵਿਚਰਤੇ ਨਿਰਭਯੰ ਸਤਰ ਸੈਨਾ ਤਯੰਤੇ ਗੋਪਾਲ ਕੀਰਤਨ ਹੈ ਜਿਤ ਤੇ ਬਿਸਬ ਸੰਸਾਰ ਹੈ ਨਾਨਕ ਵਸਿਅੰ ਕਰੋਤ ਪੰਚ ਤਸਕਰ ਹੈ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦੁਰਮ ਛਾਇਆ ਰਚ ਦੁਰਮਤ ਹੈ ਤਤ ਹੈ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ ਨਚ ਵਿਦਿਆ ਨਿਧਾਨ ਨਿਗਮੰ ਨਚ ਗੁਣਾਗਯ ਨਾਮ ਕੀਰਤਨ ਹੈ ਨਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰ ਚਾਤੁਰ ਹੈ ਭਾਗ ਉਦਮ ਲਭਦਿਅੰ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਹੈ ਕੰਠ ਰਮਣੀਯ ਰਾਮ ਰਾਮ ਮਾਲਾ ਹਸਤੂ ਚ ਪ੍ਰੇਮ ਧਾਰਣੀ ਜੀਹ ਭਣਿਜੋਤਮ ਸਲੋਕ ਉਦਰਣੰ ਨੈਨ ਨੰਦਨੀ ਗੁਰਮੰਤਰ ਹੀਣਸਯ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸਟਣ ਹੈ ਕੂਕਰ ਹੈ ਸੂਕਰ ਹੈ ਗਰਦਭ ਹੈ ਕਾਕ ਹੈ ਸਰਪਨ ਹੈ ਤੁਲਖਲ ਹੈ ਚਰਨਾਰ ਬਿੰਦ ਭਜਨੰ ਹਿਰਦਿਅੰ ਨਾਮ ਧਾਰਨ ਹੈ ਕੀਰਤਨੰ ਸਾਧ ਸੰਗੇਣ ਨਾਨਕ ਨਹਿ ਦ੍ਰਿਸ਼ਟੰਤ ਜਮਦੂਤਨ ਹੈ ਨਚ ਦੁਰਲੱਭੰ ਧਨੰ ਰੂਪੰ ਨਚ ਦੁਰਲੱਭੰ ਸਵਰਗ ਰਾਜਨ ਹੈ ਨਚ ਦੁਰਲੱਭੰ ਭੋਜਨੰ ਬਿੰਜਨੰ ਨਚ ਦੁਰਲੱਭੰ ਸਵੱਛ ਅੰਬਰ ਹੈ ਨਚ ਦੁਰਲੱਭੰ ਸੁਤ ਮਿੱਤਰ ਭਰਾਤ ਬਾਂਧਵ ਨਚ ਦੁਰਲੱਭੰ ਬਨਿਤਾ ਬਿਲਾਸਾ ਹੈ ਨਚ ਦੁਰਲੱਭੰ ਵਿਦਿਆ ਪ੍ਰਬੀਣੰ ਨਚ ਦੁਰਲੱਭੰ ਚਤੁਰ ਚੰਚਲ ਹੈ ਦੁਰਲੱਭੰ ਏਕ ਭਗਵਾਨ ਨਾਮ ਹੈ ਨਾਨਕ ਲਭਦਿਅੰ ਸਾਧ ਸੰਗ ਕਿਰਪਾ ਪ੍ਰਭੰ ਨਾਨਕ ਲਭਦਿਅੰ ਸਾਧ ਸੰਗ ਕਿਰਪਾ ਪ੍ਰਭੰ ਜਾਤ ਕਤ ਹੈ ਤਤ ਹੈ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕ ਹੈ ਸਰਬਤਰ ਰਮਣ ਗੋਬਿੰਦ ਹੈ ਨਾਨਕ ਲੇਪ ਛੇਪ ਨਾ ਲਿਪਿਆ ਤੇ ਵਿਖਿਆ ਪਯੰਤ ਅੰਮ੍ਰਿਤੰ ਦੁਰਸ਼ਟਾ ਸਖਾ ਸੁਵਜਨ ਹੈ ਦੁਖੰ ਪਯੰਤ ਸੁਖਿਅੰ ਪੈ ਭੀਤੰ ਤਾਂ ਨਿਰਭਯਾ ਹੈ ਥਾਨ ਬਿਹੂਨ ਬਿਸਰਾਮ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰ ਹੈ ਸਰਬਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਹੈ ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨ ਲਿਪਿਆ ਤੇ ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਬਾਵਨ ਚੰਦਨ ਹੈ ਨਹਿ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸੁਵਜਨ ਹੈ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ
दयालं सर्वतर जिया पंच दोख विवर्जित है भोजनं गोपाल कीर्तनं अल्पमाया जल कमल रहत है उपदेशं सम मित्र सत्र है भगवंत भगत पावनी पर निंदा नह स्रोत श्रवणं आप त्याग सगल रेणुक है खट लखियन पूर्णं पुरख है नानक नाम साध स्वजन है अजा पोगंत कंद मूलं बसंते समीप केहर है ततर गते संसार है नानक सोग हरखं व्यापते छलं छिद्रं कोट बिघ्नं अपराधं किल बिख मलं परम मोहं मान अपमानं मदं माया व्यापितं मृतो जन्म परमंत नरक है अनेको पावं न सिद्धयते निर्मलं साध संग है जपंत नानक गोपाल नामं रमंत गुण गोबिंद नित प्रत है तरन सरन स्वामी रमणशील परमेश्वर है करण कारण समर्थ है दान देत प्रभ पूर्ण है निरासास करणं सगल अर्थ आलिया है गुण निधान सिमरंत नानक सगल जाचंत जाचक है दुर्गम स्थान सुगमं महादुख सर्व सूखण है दुर्वचन भेद भरमं साकत पिसनंत सुरजन है अस्थितं सोग हरखं भय खीणं ता निर्भव है भय अटवियं महानगर वासं धर्म लख्यण प्रभ मया साध संगम राम राम रमणं सरण नानक हर हर दयाल चरणं हे जत सूर संग्रामं अत बलना बहुमर्दन है गण गंधर्व देव मानुख्यं पास पंखी विमोहन है हर करण हारं नमस्कारं सरण नानक जगदीश्वर है हे कामं नरक विश्रामं बहुजोनी परमावन है चित हरणं त्रै लोक गम्यं जप तपसील बिदारण है अल्प सुख अवित चंचल ऊच नीच समावन है तब भय बिमुंचत साध संगम ओट नानक नारायण है हे काल मूल क्रोधं कदंच करुणा ना उपरजते बिखयंत जीवं वस्यं क्रोध नृत्यं क्रोध जथा मरकट है अनेक शासन ताड़ंत जमदूता है तब संगे अदमं नर है दीन दुख भंजन दयाल प्रभ नानक सर्ब जीय रखिया क्रोध हे लोभा लंपट संग सिर मोर है अनक लहरी कलोलते तावंत जिया बहु प्रकारं अनक भांत बहु डोलते नच मित्रं नच इष्टं नच बाधव नच मात पिता तव लज्जिया करणं क्रोत अखादे अखाद्यं असाज्यं साज समझिया त्राहे त्राहे सरण स्वामी बिगया पत नानक हर नर हर है हे जन्म मरण मूलं अहंकारं पापात्मा मित्रं तजंत सत्रं दृढ़ंत अनेक माया विस्तीर्ण है हावंत जा आवंत जावंत थकंत जिया दुख सुख बह भोगण है भ्रम पयान उद्यान रमणं महाबिकट असाद रोगण है वैद्यं पार ब्रह्म परमेश्वर आराध नानक हर हर हरे हे प्राणनाथ गोबिंद है कृपा निधान जगद गुरो हे संसार ताप हरना करुणा मैं सब दुख हरो हे सरण जोग दयाल है दीना नाथ माया करो शरीर स्वस्थ खीण समय सिमरंत नानक राम दा मोदर माधव है चरण कमल सरण रमणं गोपाल कीर्तन है साध संगेन तरणं नानक महासागर पैदुतर है सिर मस्तक रख्या पार ब्रह्मं हस्त काया रख्या परमेश्वर है आत्म रख्या गोपाल स्वामी धन चरण रख्या जगदीश्वर है सर्ब रख्या गुरदयाल है भय दुख बिनासन है भगत वछल नाथ नाथे सरण नानक पुरख चुत है जेन कला धारियो आकाशं बै संतरं काष्ट बेष्टं जेन कला सास सूर नक्षत्रा ज्योत्यं सासं शरीर धारणं जेन कला मात गर्भ प्रतपालं नह छे दंत जठर रोगण है तेन कला स्थंभं सरोवरं नानक नह छे जंत त्रंग तोयण है
ਗੁਸਾਈ ਗ੍ਰਹਿਸਟ ਰੂਪੇਣ ਸਿਮਰਣੰ ਸਰਬਤਰ ਜੀਵਨ ਹੈ, ਲਭਦਿਅੰ ਸੰਤ ਸੰਗੇਣ, ਨਾਨਕ ਸਵੱਛ ਮਾਰਗ ਹਰ ਭਗਤਣ ਹੈ। ਮਸਕੰ ਪਗਨੰਤ ਸੈਲੰ ਕਰਦਮੰ ਤੁਰੰਤ ਪਪੀਲਕ ਹੈ, ਸਾਗਰੰ ਲੰਘੰਤ ਪਿੰਗੰ ਤਮ ਪ੍ਰਗਾਸ ਅੰਧਕ ਹੈ। ਸਾਧ ਸੰਗੇਣ ਸਿਮਰੰਤ ਗੋਬਿੰਦ ਸਰਨ, ਨਾਨਕ ਹਰ ਹਰ ਹਰੇ, ਤਿਲਕਹੀਣ ਜਥਾ ਬਿਪਰਾ, ਮਰਹੀਣ ਜਥਾ ਰਾਜਨ ਹੈ। ਆਵਦਹੀਣ ਜਥਾ ਸੂਰਾ, ਨਾਨਕ ਧਰਮਹੀਣ ਤਥਾ ਵੈਸ਼ਨਵ ਹੈ। ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ, ਅਸਚਰਜ ਰੂਪੰ ਰਹੰਤ ਜਨਮੰ, ਨੇਤ ਨੇਤ ਕਥੰਤ ਬੇਦਾ, ਊਚ ਮੂਚ ਅਪਾਰ ਗੋਬਿੰਦ ਹੈ। ਬਸੰਤ ਸਾਧ ਰਿਦਿਅੰ ਅਚੁੱਤ, ਬਜੰਤ ਨਾਨਕ ਬਡਭਾਗੀ ਹੈ। ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ, ਸਿਆਲ ਖਰਹਿ ਬਿਖਮ ਸਥਾਨ, ਮਨਮੋਹ ਮਦਰਿੰ ਮਹਾ ਅਸਾਧ ਪੰਚ

ਬਹੁਵੰਤ ਮਿਥਿਆ ਚੇਤਨੰ ਸੰਤ ਸੁਵਜਨ ਹੈ। ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ਛਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ ਰਚੰਤ ਪੁਰਖ ਹੈ ਕੁਟੰਬ ਲੀਲਾ ਅਨਿਤ ਆਸਾ ਵਿਖਿਆ ਬਿਨੋਦ ਪਰਮੰਤ ਪਰਮੰਤ ਬਹੁ ਜਨਮ ਹਾਰਿਓ ਸਰਨ ਨਾਨਕ ਕਰੁਣਾਮਯ ਹੈ। ਹੇ ਜਿਹ ਬੇ ਹੇ ਰਸ ਗੇ ਮਦਰ ਪ੍ਰਿਆ ਤੁਇੰ ਸਤ ਹਤੰ ਪਰਮ ਬਾਦੰ ਅਵਰਤ ਇਥ ਹੈ ਸੁਧ ਅਛਰਣ ਹੈ। ਗੋਬਿੰਦ ਦਾਮੋਦਰ ਮਾਧਵੇ ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਨ ਹੈ ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮਨ ਹੈ। ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤੁਇੰ ਧਨੇ ਨਾਨਕ ਅਨਕ ਬਾਰ ਨਮੋ ਨਮ ਹੈ। ਤ੍ਰਿਣੰ ਤਾ ਮੇਰੰ ਸਹਿਕੰ ਤਾ ਹਰੀਅੰ ਬੂਡੰ ਤਾ ਤਰੀਅੰ ਊਣੰ ਤਾ ਭਰੀਅੰ ਅੰਧਕਾਰ ਕੂਟ ਸਕੋਟ ਸੂਰਵ ਜਾਰੰ ਬਿਨਵੰਤ ਨਾਨਕ ਹਰ ਗੁਰਦਯਾਰੰ। ਬ੍ਰਾਹਮਣ ਹੈ ਸੰਗ ਉਦਰਣੰ ਬ੍ਰਹਮ ਕਰਮ ਜੇ ਪੂਰਨ ਹੈ ਆਤਮਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲ ਹੈ। ਪਰ ਦਰਬ ਹਿਰਣੰ ਬਹੁ ਵਿਘਨ ਕਰਨੰ ਉਚਰਣੰ ਸਰਬ ਜੀ ਕਹਿ ਲਉ ਲਈ ਤ੍ਰਿਸ਼ਨਾ ਤਿਪਤ ਮਨ ਮਾਏ ਕਰਮ ਕਰਤ ਸੇ ਸੂਕਰ ਹੈ। ਮਤੇ ਸਮੇਵ ਚਰਣੰ ਉਦਰਣੰ ਭੈ ਦੁੱਤਰ ਹੈ ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨ ਸੰਸਿਆ ਹੈ। ਮਹੱਲਾ ਪੰਜਵਾ ਗਾਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਹ ਸੁਗੰਧਾ ਪਰਸ ਮਨੁੱਖ ਦੇਹੰ ਮਲੀਣੰ ਮੱਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ ਨਾਨਕ ਅਥ ਗਰਬੇਣ ਅਗਿਆਨਣੋ ਪਰਮਾਣੋ ਪ੍ਰਜੰਤ ਆਕਾਸ ਹੈ ਦੀਪ ਲੋਹ ਸੇ ਖੰਡਨ ਹੈ ਗਛੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨਾ ਸਿਧਿ ਅਤੇ ਜਾਣੋ ਸਤ ਹੋ ਵੰਤੋ ਮਰਨੋ ਦ੍ਰਿਸ਼ਟੇਣ ਮਿਥਿਆ ਕੀਰਤ ਸਾਥ ਚਲੰਥ ਪਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਤਰੇਖ ਬਾਂਧਵ ਹੈ ਲਭਦਿੰ ਸਾਧ ਸੰਗੇਣ ਨਾਨਕ ਸੁਖ ਅਸਥਾਨ ਗੋਪਾਲ ਭਜਨੰ ਮੈਂ ਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ। ਮੈਂ ਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ।

ਮਨ ਧਨ ਤੇਰੋ ਪ੍ਰਾਨ ਏਕੈ ਸੂਤ ਹੈ ਜਾਨ ਕਵਨ ਉਪਮਾ ਦਿਓ ਵੱਡੇ ਤੇ ਵੱਡਾ ਨੰ ਜਾਨੈ ਕੌਣ ਤੇਰੋ ਪਿਓ ਲੱਖ ਬਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਨ ਜਨ ਨਾਨਕ ਭਗਤ ਦਰ ਬੋਲ ਬ੍ਰਹਮ ਸੰਸਾਰੇ ਤੀਹ ਕਿਆ ਬਖਾਨਾ ਹੈ ਕੇ ਬਲ ਬਲ ਬਲ ਬਲ ਸਤ ਬਲਿਹਾਰ ਨਿਰੰਕਾਰ ਆਕਾਰ ਛਲ ਪੂਰਨਾ ਬਿਨਾਸੀ ਹਰ ਖਵੰਤ ਅਨੰਤ ਰੂਪ ਨਿਰਮਲ ਬੇਗਾਸੀ।

ਸੱਚੇ ਪਹਿ ਧਰਿਓ, ਸੱਚਾ ਤਖਤ ਨਿਵਾਸ, ਸੱਚ ਤਪਾਸ ਕਰਿਓ, ਸੱਚ ਸਿਰ ਜਿਓ, ਸੰਸਾਰ ਆਪ ਭੁੱਲ ਨਾ ਭੁੱਲੋ, ਰਤਨ ਨਾਮ ਅਪਾਰ ਕੀ ਮਨੁ ਪਵੈ ਮੁੱਲੋ, ਜੇ ਕਿਰਪਾਲ ਹੋਇਓ ਗੋਬਿੰਦ, ਸਰਬ ਸੁਖ ਤਿਨ ਉਪਾਏ, ਹਰ ਗੁਰ ਨਾਨਕ ਜਿਨ ਪਰਸਿਓ, ਤੇ ਬਹੁਤ ਫਿਰ ਜੂਨ ਨਾ ਆਏ, ਕਵਨ ਯੋਗ ਕੌਣ ਗਿਆਨ ਧਿਆਨ, ਕਮਨ ਵਿਦ ਉਸਤਤ ਕਰੀ ਹੈ, ਸਾਧਕ ਦੇ ਦੀਸ ਕੋਰ ਤਰਕੀਮ ਨ ਭਰੀ ਹੈ, ਬ੍ਰਹਮਾਦਿਕ ਸਨਿਕਾਦ ਸੇਖ, ਗੁਣੰਤ ਨ ਪਾਏ, ਅਗਹੋ ਗਹਿਓ ਨਹੀਂ ਜਾਏ, ਪੂਰਬ ਰਹਿਓ ਸਮਾਏ, ਇਹ ਕਾਟੀ ਸਿਲਕ ਦਇਆਲ ਪ੍ਰਭ, ਸੇ ਜਨ ਲੱਗੇ ਭਗਤੇ, ਹਰ ਗੁਰ ਨਾਨਕ ਜਿਨ ਪਰਸਿਓ, ਤੇ ਤੁਤ ਸਦਾ ਮੁਕਤੇ, ਪ੍ਰਭ ਦਾਤੋ ਦਾਤਾਰ ਭਰਿਓ ਜਾਚ ਕੇ ਕਸਰਨਾ, ਮਿਲੈ ਦਾਨ ਸੰਤਰੇਨ ਜੇਹ ਲਖ ਪਹੁਜਲ ਤਰਨਾ, ਬਿਨਤ ਕਰੋ ਅਰਦਾਸ ਸੁਣਹੋ, ਜੇ ਠਾਕੁਰ ਭਾਵੈ, ਜਿਹੋ ਦਰਸ ਮਨ ਜਾਓ ਭਗਤੇ ਹੋ ਮਨ ਠਹਿਰਾਵੈ, ਭਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ, ਸਹੀਏ ਸ੍ਰੀ ਮੁਕਬਾ ਕੇ ਮਹਲਾ ਪੰਜਵਾ, ਇਕ ਓਅੰਕਾਰ ਪ੍ਰਸਾਦ, ਕਾਜੀ ਦੇਹ ਮੋਹ ਮਨ ਪਾਂਧੀ, ਸਖਤ ਹੋਰ ਫਕੀਰ ਗਿਆਨੀ, ਧਾਵਤ ਭ੍ਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਦੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ ਵਿਕਲ ਵੱਡੋ ਅਭਿਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ, ਜਹ ਮੀਤੀ ਜੀ ਮਾਹੇ ਹਤਾਨੀ, ਬਲਵੰਚ ਛਪ ਕਰ ਤੋ ਪਾਵਾ, ਬੇਖ ਸੁਨਤ ਪ੍ਰਭ ਅੰਤਰ ਜਾਮੀ, ਸੀਲ ਧਰਮ ਦਇਆ ਸੁਰਜ ਨਾਸ, ਆਇਓ ਸਰਨ ਜੀ ਕੇ ਦਾਨੀ, ਕਾਰਨ ਕਰਨ ਸਮਰੱਥ ਸ੍ਰੀ ਧਰ, ਰਾਖ ਲੇ ਹੋ ਨਾਨਕ ਕੇ ਸਵਾਮੀ, ਕੀਰਤ ਕਰਨ ਸਰਨ।

ਚੇਤ ਜਾਨ ਸਤਸੰਗਤ ਪਰਮਾ ਦੇ ਮੋਹਿਓ ਕਤ ਧਾਂ ਮੂਰਤ ਘਰੀ ਜਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਪੁੱਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਾਹ ਦੁੱਖ ਭਾਓ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਾਉ ਰੰਚ ਕਰੇ ਤਖੇਤ ਤਨ ਨਿਰਮਿਤ ਲਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਪੁੱਜਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਪੂਜਨ ਕੀ ਸਭ ਸੂਜ ਪਰੀ ਵਰਤਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰੇਮਾ ਸਵਾਮੀ ਏਕ ਕਰੀ ਕਰ ਗਹਿ ਲੇਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾ ਮਹਿ ਗਰਭਤ ਕਰਮ ਕਰਮ ਮਹਾਮੁਗਨਾ ਸੰਪਤ ਦੋਲ ਚੋਲ ਸੰਤੁਲਤ ਮਾਇਆ ਮਗਨ ਧਮ ਮੁਗਨਾ ਸੁਤ ਬਨਤਾ ਸਾਜਨ ਸੁਖ ਬੰਧ ਪਾ ਦਾਸਿਓ ਮੋਹ ਬੜਿਓ ਸੋਕਨਾ ਹੋਇਓ ਬੀਜ ਅਹੰ ਮਮ ਅੰਕੁਰ ਪੀਤ ਧਿਆਉਤ ਕਰਤ ਅਗਨਾ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੱਜਤ ਭੁਗਤ ਭੂਖਨਾ ਸਿਮਰ ਗੋਪਾਲ ਦਇਆਲ ਸਤਸੰਗਤ ਨਾਨਕ ਜਗ ਜਾਨ ਸੁਪਨਾ ਦੇਹਨ ਗੇਹਨ ਨੇਹਨ ਨੀਤਾ ਮਾਇਆ ਮਤ ਕਹਾ ਲੋਗਾ ਰਹੋ ਛਤਰਨ ਪੁੱਤਰ ਨ ਚੌਰ ਨ ਚਾਵਰ ਬਹਿਤੀ ਜਾਤ ਹਿਰਦੈ ਨ ਵਿਚਾਰ ਹੋ ਰਥਨ ਆਸੁਵਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰ ਹੋ ਸੂਰਨ ਬੀਰਨ ਮੀਰਨ ਖਾਨ ਮਕ ਸੰਗ ਨ ਕੋ ਦ੍ਰਿਸ਼ਟ ਨਿਹਾਰ ਹੋ ਉਟਨ ਉਟਨ ਕੋਸ ਨ ਛੋਟਾ ਕਰਤ ਬੇਕਾਰ ਦੋ ਕਰ ਝਾਰ ਹੋ ਮਿੱਤਰ ਨ ਪੁੱਤਰ ਕਲੱਤਰ ਸਾਜਨ ਸਖ ਉਲਟ ਜਾਤ ਬਿਰਖ ਕੀ ਛਾਰ ਹੋ ਦੀਨ ਦਇਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹੁ ਅਗਮਾ ਪਾਰ ਹੋ ਸ੍ਰੀ ਪਤ ਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾ ਰਹੋ ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਜੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰੱਖੀ ਨਿਰਾਰੀ ਧਾਮਨ ਪਾਵਨ ਕੂਲ ਕਮਾਵਨ ਇਹ ਵਿਦ ਕਰਤਾ ਔਦ ਤਨ ਜਾਰੀ ਕਰਮ ਧਰਮ ਸੰਜਮ ਸੁਟ ਨੇਮਾ ਚੰਚਲ ਸੰਗ ਸਗਲ ਬਿਦਹਾਰੀ ਪਾਸ ਪੰਖੀ ਬਿਰਖ ਸਥਾਵਰ ਬਹੁ ਬਿਦ ਜੋਨ ਭ੍ਰਮਿਓ ਅਤ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੁਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਮ ਆਦਿਕ ਸਿਵ ਛੰਦ ਮਨੀਸ਼ਵਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜ ਤੇ ਗੋਰਖ ਧਰਨ ਗਗਨ ਆਵਤ ਪੁਨ ਧਾਵਤ ਸਿੱਧ ਮਨੁੱਖ ਦੇਵਾਰ ਦਾਨਵ ਇਕ ਤਿਲ ਤਾ ਕੋ ਮਰਮ ਨ ਪਾਵਤ ਪ੍ਰੇਯ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾ ਕੈ ਦਰਸ ਸਮਾਵਤ ਤਿਸਾ ਤਿਆਗਾਨ ਕਉ ਜਚ ਹੈ ਮੁਖ ਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਜ ਹੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਹਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਏਤਾ ਗਬ ਆਕਾਸ ਨ ਮਾਵਤ ਬਿਸਟਾਸਤ ਕ੍ਰਿਮ ਉਦਰ ਭਰਿਓ ਹੈ ਦਹ ਦਿਸ ਧਾਈ ਮਹਾ ਬਿਖਿਆ ਕਉ ਪਰ ਧਨ ਛੀਨ ਅਗਿਆਨ ਹਰਿਓ ਹੈ
ਜੋਬਨ ਬੀਤ ਜਰਾ ਰੋਗ ਗ੍ਰਸਿਓ, ਜਮ ਦੂਤਨ ਡਨ ਮਿਰਤ ਮਰਿਓ ਹੈ। ਅਨਿਕ ਜੋਨ ਸੰਕਟ ਨਰਕ ਪੁੰਚਤ, ਸਾਸਨ ਦੁਖ ਗਰਤ ਗਰਿਓ ਹੈ। ਪ੍ਰੇਮ ਭਗਤ ਉਦਰੈ ਸੇ ਨਾਨਕ, ਕਰ ਕਿਰਪਾ ਸੰਤਾਪ ਕਰਿਓ ਹੈ। ਗੁਣ ਸਮੂਹ ਫਲ ਸਗਲ ਮਨੋਰਥ, ਪੂਰਨ ਹੋਈ ਆਸ ਹਮਾਰੀ। ਔਖਦ ਮੰਤਰ ਤੰਤਰ ਪਰ ਦੁਖ ਹਰ, ਸਰਬ ਰੋਗ ਖੰਡਨ ਗੁਣਕਾਰੀ। ਕਾਮ ਕ੍ਰੋਧ ਮਦ ਮਤ ਸਰ ਤ੍ਰਿਸ਼ਨਾ, ਬਿਨਸ ਜਾਹੇ ਹਰ ਨਾਮ ਉਚਾਰੀ। ਇਸਨਾਨ ਦਾਨ ਤਾਪਨ ਸੁਚ ਕਿਰਿਆ, ਚਰਨ ਕਮਲ ਹਿਰਦੈ ਪ੍ਰਭ ਧਾਰੀ। ਸਾਜਨ ਮੀਤ ਸਖਾ ਹਰ ਬੰਧਪ, ਜੀ ਧਾਨ ਪ੍ਰਭ ਪ੍ਰਾਣ ਆਧਾਰੀ। ਓਟ ਗਹੀ ਸਵਾਮੀ ਸਮਰੱਥ ਹੈ, ਨਾਨਕ ਦਾ ਸਦਾ ਬਲਿਹਾਰੀ। ਆਵਦ ਕਟਿਓ ਨ ਜਾਤ, ਪ੍ਰੇਮ ਰਸ ਚਰਨ ਕਮਲ ਸੰਗ। ਦਾਮਨ ਬੰਧਿਓ ਨ ਜਾਤ, ਬਿਦੇ ਮਨ ਦਰ ਸਮਗ। ਭਾਵਕ ਜਰਿਓ ਨ ਜਾਤ, ਰਹਿਓ ਜਨ ਧੂਰ ਲੱਗ। ਨੀਰ ਨ ਸਾਕਸ ਬੋਰ, ਚੱਲਹਿ ਹਰ ਪੰਥ ਪਗ। ਨਾਨਕ ਰੋਗ ਦੁਖ ਅਗ ਮੋਹ, ਛਿਦੇ ਹਰ ਨਾਮ ਖਗ। ਉਦਮ ਕਰ ਲਾਗੇ ਬਹੁ ਭਾਤੀ, ਬਿਚਰੈ ਅਨਕ ਸ਼ਾਸਤਰ ਬਹੁ ਖਟੂਆ। ਭਸਮ ਲਗਾਏ ਤੀਰਥ ਬਹੁ ਭ੍ਰਮ ਤੇ, ਸੂਖਮ ਦੇਹ ਬੰਧਹਿ ਬਹੁ ਜਟੂਆ। ਬਿਨ ਹਰ ਭਜਨ ਸਗਲ ਦੁਖ ਪਾਵਤ, ਜਿਉਂ ਪ੍ਰੇਮ ਵਢਾਏ ਸੂਤ ਕੇ ਹਟੂਆ। ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਥਾਟਾ ਕਰ ਥਟੂਆ। ਸਵਈਏ ਮਹੱਲੇ ਪਹਿਲੇ ਕੇ, ਓ ਅੰਕਾਰ ਸਤਿਗੁਰ ਪ੍ਰਸਾਦ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਦੇ ਹਿਰਦੈ ਵਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਗਾਵੈ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਗਾਵੈ ਜਨਕਾਦ ਜੁਗਤ ਜੋਗੇਸ਼ਵਰ, ਹਰ ਰਸ ਪੂਰਨ ਸਰਬ ਕਲਾ। ਗਾਵੈ ਸਨਕਾਦ ਸਾਧ ਸਿਧਾਧਿਕ, ਮੁਨਜਨ ਗਾਵੈ ਛਲ ਛਲਾ। ਗਾਵੈ ਗੁਣ ਤੁਮ ਅਟਲ ਮੰਡਲ ਵੈ, ਭਗਤ ਭਾਏ ਰਸ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਗਾਵੈ ਕਪਿਲਾਦ ਆਦ ਜੋਗੇਸ਼ਵਰ, ਪਰੰਪਰ ਅਵਤਾਰ ਵਰੋ। ਗਾਵੈ ਜਮਦਗਨ ਪਰਸੁਰਾਮੇਸ਼ਵਰ, ਕਰ ਕੁਠਾਰ ਰਗ ਤੇਜ ਹਰਿਓ। ਉਦੋ ਅਕਰੂਰ ਬਿਦਰ ਗੁਣ ਗਾਵੈ, ਸਰਬਾਤਮ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਗਾਵੈ ਗੁਣ ਵਰਨ ਚਾਰ ਖਟ ਦਰਸਨ, ਬ੍ਰਹਮਾਦਿਕ ਸਮਰੰਥ ਗੁਣਾ। ਗਾਵੈ ਗੁਣ ਸੇ ਸਹਿਸ ਜਿਹਬਾ ਰਸ, ਆਦੰਤ ਲਿਬ ਲਾਗ ਧੁਨਹਾ। ਗਾਵੈ ਗੁਣ ਮਹਾਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ, ਸ੍ਰਿਸ਼ਟ ਸਗਲ ਉਦਰੀ ਨਾਮ ਲੇ ਤਰਿਓ ਨਿਰੰਤਰ। ਗੁਣ ਗਾਵੈ ਸਨਕਾਦ ਆਦਿ ਜਨਕਾਦ ਜੁਗੈ ਲੱਗ, ਧਨ ਧਨ ਗੁਰ ਧਨ ਜਨਮ ਸਕਿਆਥ ਭਲਉ ਜਗ। ਪਾਤਾਲ ਪੁਰੀ ਜੈਕਾਰ ਧੁਨ, ਕਬ ਜਨ ਕਲ ਵਖਾਣਿਓ। ਹਰ ਨਾਮ ਰਸਕ ਨਾਨਕ ਗੁਰ, ਰਾਜ ਜੋਗ ਤੈ ਮਾਣਿਓ। ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਹਿਓ। ਤ੍ਰੇਤਾ ਤੈ ਮਾਣਿਓ, ਰਾਮ ਰਘਵੰਸ ਕਹਾਇਓ। ਦੁਆਪੁਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ। ਉਗਰ ਸੈਨ ਕੌ ਰਾਜ, ਭੈ ਭਗਤੈ ਜਨ ਦੀਓ। ਕਲਯੁਗ ਪ੍ਰਮਾਣ ਨਾਨਕ ਗੁਰ,
अंगद अमर कहायो, श्री गुरु राज अब चल अटल, आदि पुरख फुरमायो। गुण गावै रविदास, भगत जय देव त्रिलोचन, नामा भगत कबीर सदा गावै समलोचन। भगत बेण गुण रवै, सहज आत्म रंग माणै, योग ध्यान गुर ज्ञान बिना प्रभ अवर न जाणै। सुख देओ परीखियत गुण रवै, गोतम रिख जस गायो, कब कल सुजस नानक गुर, नित नवतन जग छायो। गुण गावै पायाल, भगत नागाद पुजंगमा, महादेव गुण रवै सदा जोगी जत जंगमा। गुण गावै मुन ब्यास, जिन वेद ब्या करन बिचारे, ब्रह्मा गुण उच्चरै जिन हुक्म सब सृष्टि सुवारी। ब्रह्मांड खंड पूर्ण ब्रह्मा, गुण निर्गुण सम जानेओ, जप कल सुजस नानक गुर, सहज जोग जिन माणेओ। गुण गावै नवनाथ, धन गुर साच समायो, मां ताता गुण रवै, जेन चक्रवै कहायो।

ਮਸਤਕ ਤੁਮ ਧਰਿਓ ਜਿਨ ਹੱਥੋਂ, ਤਾਂ ਧਰਿਓ ਮਸਤਕ ਹੱਥ ਸਹਿਜ, ਮਿਓ ਬੁੱਠੋ ਛੱਜ, ਸੁਰ ਨਰ ਗਣ ਮੁਨ ਬੋਹਿਜ ਅਗਾਜ, ਮਾਰਿਓ ਕੰਟਕ ਕਾਲ ਗਰਜ, ਧਾਵਤ ਲੀਓ ਬਰਜ, ਪੰਚ ਭੂਤ ਏਕ ਘਰ, ਰਾਖ ਲੇ ਸਮਜ, ਜਗ ਜੀਤੋ ਗੁਰਦੁਆਰ, ਖੇਲਾ ਸਮਤ ਸਾਰ, ਰਥ ਉਨ ਮਨ ਲਿਵਰਾਖ ਨਿਰੰਕਾਰ, ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲਹਿਣਾ ਜਗਤਰ ਗੁਰਪਰਸ ਮੁਰਾਰ, ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲਖ ਖਨ ਅਵਤਾਰ, ਤਿਮਰਾ ਗਿਆਨ ਜਾਹਿ ਦਰਸ ਦੁਆਰ, ਓਏ ਜੋ ਸੇਵ ਹੈ ਸਬਦ ਸਾਰ, ਗਾਖੜੀ ਬਿਖ ਮਕਾਰ, ਤੇ ਨਰ ਭਵ ਉਤਾਰ, ਕੀਏ ਨਿਰਪਹਾਰ, ਸਤ ਸੰਗਤ ਸਹਿਜ ਸਾਰ, ਜਾਗੀ ਲੇ ਗੁਰ ਵਿਚਾਰ, ਨਿਮਰੀ ਭੂਤ ਸਦੀ ਪਰਮ ਪਿਆਰ, ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲਹਿਣਾ ਜਗਤਰ ਗੁਰਪਰਸ ਮੁਰਾਰ, ਤੈ ਤਉ ਦ੍ਰਿੜਿਓ ਨਾਮ ਅਪਾਰ, ਬਿਮਲ ਬਾਜਾਸ ਬਿਥਾਰ, ਸਾਧਕ ਸਿੱਧ ਸੁਜਨ ਜੀਆ ਕੋ ਆਧਾਰ, ਤੂੰ ਤਾਂ ਜਨਕ ਰਾਜਾ ਅਵਤਾਰ, ਸ਼ਬਦ ਸੰਸਾਰ ਸਾਰ, ਰਹਿ ਜਗਤਰ ਜਲ ਪਦਮ ਵਿਚਾਰ, ਕਲਪ ਤਰ ਰੋਗ ਬੇਦਾਰ, ਸੰਸਾਰ ਤਾਪ ਨਿਵਾਰ, ਆਤਮਾ ਤ੍ਰਿਬਦ ਤੇਰਾ ਏਕ ਲਿਵਤਾਰ, ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲਹਿਣਾ ਜਗਤਰ ਗੁਰਪਰਸ ਮੁਰਾਰ, ਤੈ ਤਾ ਹਦਰਥ ਪਾਇਓ ਮਾਨ, ਸੇਵਿਆ ਗੁਰਪਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ, ਆਤਮਾਵੰਤ ਗਿਆਨ, ਜਾਣੀਏ ਅਕਲਗਤ ਗੁਰਪ੍ਰਵਾਨ, ਜਾ ਕੀ ਦ੍ਰਿਸ਼ਟ ਚਲ ਠਾਨ, ਬਿਮਲ ਬੁੱਧ ਸੁਥਾਨ, ਪਹਿਰਸੀਲ ਸੁਨਾਹੋ ਸਖਤ ਬਿਦਾਰ, ਕਹ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲਹਿਣਾ ਜਗਤਰ ਗੁਰਪਰਸ ਮੁਰਾਰ, ਦ੍ਰਿਸ਼ਟ ਧਰਤ ਤਮ ਹਰਨ, ਦਹਿਨ ਅਗ ਪਾਪ ਪਰਨਾਸਨ, ਸਬਦ ਸੂਰ ਬਲਵੰਤ ਕਾਮਾਰ, ਕ੍ਰੋਧ ਬਿਨਾਸਨ, ਲੋਭ ਮੋਹ ਵਸ ਕਰਨ, ਸਰਨ ਜਾਚਕ ਪ੍ਰਤ ਪਾਲਣ, ਆਤਮਰਤ ਸੰਗ੍ਰਹਿਣ, ਕਹਿਣ ਅੰਮ੍ਰਿਤ ਕਲ ਢਾਲਣ, ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੈ ਸੋ ਪੈ ਤਰੈ, ਗੁਰ ਜਗਤ ਫਿਰਨ ਸੀਹ ਅੰਗਰਉ, ਰਾਜ ਯੋਗ ਲਹਿਣਾ ਕਰੈ, ਸਦਾ ਕਲ ਲਿਵਰ ਹੈ, ਕਰਨ ਸਿਓ ਇੱਛਾ ਚਾਰ ਹੈ, ਦ੍ਰੁਮ ਸਪੂਰ ਜੋ ਨਿਵੈ, ਖਵੈ ਕਸ ਬਿਮਲ ਵਿਚਾਰ ਹੈ, ਇਹ ਤਤ ਜਾਣਿਓ ਸਰਬਗਤ ਲਖ ਬਿਡਾਣੀ, ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ, ਗੁਰ ਗਮ ਪ੍ਰਮਾਣ ਤੈ ਪਾਇਓ, ਸਤ ਸੰਤੋਖ ਗ੍ਰਾਹਜ ਲਇਓ, ਹਰ ਪਰਸਿਓ ਕਲ ਸਮੁੱਲਵੈ, ਜਨ ਦਰਸਨ ਲਹਿਣੇ ਭਇਓ, ਮਨ ਬੇਸਾਸ ਪਾਇਓ, ਗਹਿਰ ਗਹੋ ਹਦਰਥ ਦੀਓ, ਗਰਲ ਨਾਸ ਤਨ ਨੱਠਿਓ, ਅਮਿਓ ਅੰਤਰਗਤ ਪੀਓ, ਰਿਦ ਬੇਗਾਸ ਜਾਗਿਓ, ਅਲਖ ਕਲ ਧਰੀ ਜੁਗੰਤਰ, ਸਤਿਗੁਰ ਸਹਿਜ ਸਮਾਧ, ਰਵਿਓ ਸਾਮਾਨ ਨਿਰੰਤਰ, ਉਦਾਰੋ ਚਿੱਤ ਦਾਰਿਦ ਹਰਨ, ਪਿਖੰਤ ਹੈ ਕਲ ਮਲ ਤ੍ਰਸਨ, ਸਾਧ ਰੰਗ ਸਹਿਜ ਕਲ ਉਚਰ, ਜਸ ਜਮ ਪਉ ਲਹਿਣੇ ਰਸਨ, ਨਾਮ ਅਵ ਖੁਦ ਨਾਮ ਆਧਾਰ, ਅਰ ਨਾਮ ਸਮਾਧ ਸੁਖ, ਸਦਾ ਨਾਮ ਨਿਸ਼ਾਨ ਸੋ ਹੈ, ਰੰਗ ਰਤੋ ਨਾਮ ਸਿਉ, ਕਲ ਨਾਮ ਸੁਰ ਨਰ ਹੈ ਬੋ ਹੈ, ਨਾਮ ਪਰਸ ਜਿਨ ਪਾਇਓ, ਸਤ ਪ੍ਰਗਟਿਓ ਰਵਿਲੋਏ, ਦਰਸਨ ਪਰਸਿਐ ਗੁਰੂ ਕੈ, ਅੜਸਠ ਮੱਜਨ ਹੋਏ, ਸੱਚ ਤੀਰਥ ਸੱਚ ਇਸਨਾਨ, ਅਰ ਭੋਜਨ ਭਾਉ ਸੱਚ, ਸਦਾ ਸੱਚ ਪਾਖੰਤ ਸੋ ਹੈ, ਸੱਚ ਪਾਇਓ ਗੁਰ ਸ਼ਬਦ, ਸੱਚ ਨਾਮ ਸੰਗਤੀ ਬੋ ਹੈ, ਜੈਸ ਸੱਚ ਸੰਜਮ ਵਰਤ ਸੱਚ, ਕਬ ਜਨ ਕਲ ਵਖਾਣ, ਦਰਸਨ ਪਰਸਿਐ ਗੁਰੂ ਕੈ, ਸੱਚ ਜਨਮ ਪ੍ਰਵਾਣ,
अमेय दृष्ट शुभ कर हरा।

0: ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰੀਆਉ ਜਨਮ ਹਮ ਕਾਲਖ ਤੋਵੈ। ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ। ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ। ਜਿਨ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮ ਪ੍ਰਧਾਨ। ਤਿਤ ਨਾਮ ਰਸਕ ਨਾਨਕ ਲਹਿਣਾ ਥਪਿਓ ਜੇਨ ਸਰਬ ਸਿੱਧੀ। ਕਾਵ ਜਨ ਕਲ ਸਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ। ਕੀਰਤ ਰਵ ਕਿਰਨ ਪ੍ਰਗਟ ਸੰਸਾਰਾ ਸਾਖ ਤੁਰੋ ਵਰਮ ਵਲਸਰਾ। ਉੱਤਰ ਦੱਖਣਾ ਪੋਬਰ ਪਸਚਮਾ ਜੈ ਜੈ ਕਾਰਜ ਪੰਥ ਨਰਾ। ਹਰਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਸਚਮ ਧਰੀਆ। ਸੋਈ ਨਾਮ ਛਲ ਭਗਤ ਭਾਵ ਤਾਰਨਾ ਅਮਰਦਾਸ ਗੁਰ ਕੋ ਫੁਰਿਆ। ਸਿਮਰੈ ਸੋਈ ਨਾਮ ਜਖ ਹਰ ਕਿੰਨਰ ਸਾਧਕ ਸਿੱਧ ਸਮਾਧ ਹਰਾ। ਸਿਮਰੈ ਨਖਯਤਰ ਅਵਰ ਧਰੂ ਮੰਡਲ ਨਾਰਦਾਦ ਪ੍ਰਹਲਾਦ ਵਰਾ। ਸਸੀ ਅਰ ਅਰ ਸੂਰ ਨਾਮੋ ਲਾਸਾ ਸੈਲ ਲੋ ਜਿਨ ਉਦਰਿਆ। ਸੋਈ ਨਾਮ ਛਲ ਭਗਤੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ। ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸਿਵਸਨ ਕਾਦ ਸਮੁਦਰਿਆ। ਚਵਰਾਸੀ ਹ ਸਿੱਧ ਬੁੱਧ ਜਿਤ ਰਾਤੇ ਅੰਬਰੀਕ ਭਵਜਲ ਤਰਿਆ। ਉਦੋ ਅਕਰੂਰ ਤਿਲੋਚਨ ਨਾਮਾ ਕਲ ਕਬੀਰ ਕਿਲ ਵਿਖ ਹਰਿਆ। ਸੋਈ ਨਾਮ ਅਛਲ ਭਗਤੈ ਭਵ ਤਾਰਨਾ ਅਮਰਦਾਸ ਗੁਰ ਕਉ ਫੁਰਿਆ। ਤਿਤ ਨਾਮ ਲਾਗ ਤੇ ਤੀਸ ਤਿਆਵ ਹੈ ਜਤੀ ਤਪੀਸੁਰ ਮਨ ਵਸਿਆ। ਸੋਈ ਨਾਮ ਸਿਮਰ ਗੰਗੇ ਪਿਤਾਮਹ ਚਰਨ ਚਿਤ ਅੰਮ੍ਰਿਤ ਰਸਿਆ। ਤਿਤ ਨਾਮ ਗੁਰੂ ਗੰਭੀਰ ਗੁਰੂ ਮਤ ਸਤਕਰ ਸੰਗਤ ਉਦਰੀਆ। ਸੋਈ ਨਾਮ ਛਲ ਭਗਤੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ। ਨਾਮ ਕਿਤ ਸੰਸਾਰ ਕਿਰਨ ਰਵ ਸੁਰ ਤਰ ਸਾਖ ਹੈ। ਉੱਤਰ ਦੱਖਣ ਪੁੱਬ ਦੇ ਪੱਛਮ ਜਸ ਭਖ ਹੈ। ਉੱਤਰ ਦੱਖਣ ਪੁਰਬ ਪੁੱਬ ਦੇਸ ਪੱਛਮ ਜਸ ਭਖ ਹੈ। ਜਨਮ ਤਾਇ ਹੋ ਸਕੇ ਅਥ ਜਿਤ ਨਾਮ ਹਰ ਹਿਰਦੈ ਨਿਵਾਸ। ਸੁਰ ਨਰ ਗਣ ਗੰਧਰਬ ਸੁਰ ਨਰ ਗਣ ਗੰਧਰਬ ਛੇ ਦਰਸਨ ਆਸਾਸ। ਭਲੋ ਪ੍ਰਸਿੱਧ ਤੇਜੋ ਤਨ ਕਲ ਜੋੜ ਕਰ ਧਿਆਇਓ। ਸੋਈ ਨਾਮ ਭਗਤ ਭਵ ਜਲ ਹਰਣ ਗੁਰ ਅਮਰਦਾਸ ਤੈ ਪਾਇਓ। ਨਾਮ ਧਿਆਵੈ ਦੇਵ ਤੇ ਤੀ ਸਾਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਧਾਰੇ। ਜਹ ਨਾਮ ਸਮਾਧਿਓ ਹਰਖ ਸੋਗ ਸਮ ਕਰ ਸਹਾਰੇ। ਨਾਮ ਸਰੋਮਣ ਸਰਬ ਮੈਂ ਭਗਤ ਰਹੇ ਲਿਵਧਾਰ। ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ। ਸਤ ਸੂਰ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਣਾ। ਜਿਸ ਧੀਰਜ ਧੁਰ ਧਵਲ ਤੁਜਾ ਸੇਤ ਬੈਕੁੰਠ ਬੀਣਾ। ਪਰਸੈ ਸੰਤ ਪਿਆਰ ਜਿਹ ਕਰਤਾਰ ਸੰਜੋਗ। ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ। ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸਟ ਬਾਣੀ। ਧਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ। ਕੁਲ ਸੰਭੂਹ ਸਮੁਦਰੇ ਪਾਇਓ ਨਾਮ ਨਿਵਾਸ। ਸਕਿਆਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ। ਬਾਰਜ ਕਰ ਦਾਹਿਣਾ ਸਿੱਧ ਸਨਮੁਖ ਮੁਖ ਜੋਵੈ ਰਿੱਧ ਬਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਬਸੈ ਕਹੀਓ ਸੋਏ ਰਸ ਤਿਨ ਹੀ ਜਾਤੋ ਮੁਖੋ ਭਗਤ ਉਚਰੈ ਅਮਰ ਗੁਰੇ ਤਰੰਗ ਰਾਤੋ ਮਸਤਕ ਨੀਸਾਨ ਸਚੋ ਕਰਮਾ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬੇ ਇਛ ਤਿਨ ਪਾਇਓ ਚਰਨ ਤਾਂ ਪਰ ਸਕੇ ਅੱਥ ਚਰਨ ਗੁਰ ਅਮਰ ਪਵਲਰੈ ਹੱਥ ਤਾਂ ਪਰ ਸਕੇ ਅੱਥ ਹੱਥ ਲੱਗਾ ਹੈ ਗੁਰ ਅਮਰ ਪੈ ਜੀਹ ਤਾਂ ਪਰ ਸਕੇ ਅੱਥ ਜੀਹ ਗੁਰ ਅਮਰ ਪਣਿਜੈ ਨੈਣ ਤਾਂ ਪਰ ਸਕੇ ਅੱਥ ਨੈਣ ਗੁਰ ਅਮਰ ਪਖਿਜੈ ਸ੍ਰਵਣ ਤਾਂ ਪਰ ਸਕੇ ਅੱਥ ਸ੍ਰਵਣ ਗੁਰ ਅਮਰ ਸੁਣਿਜੈ ਸਕੇ ਅੱਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਅੱਥ ਸੋ ਸਿਰ ਸਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁੱਖ ਨੈ ਭੁੱਖ ਤੇ ਨਰ ਨਿਧਨ ਨਹੁ ਕਹੀਐ ਹੈ ਤੇ ਨਰ ਸੋਕ ਨਹੁ ਹੂਐ ਤੇ ਨਰ ਸੇ ਅੰਤ ਨ ਲਹੀਐ ਹੈ ਤੇ ਨਰ ਸੇਵ ਨਹੁ ਕਰਹਿ ਤੇ ਨਰ ਸਹਿ ਸਹਿਸ ਸਮੱਪਾ ਹੈ ਤੇ ਨਰ ਦੁਲੀਚੈ ਬਹਿ ਹੈ ਤੇ ਨਰ ਉਥੱਪ ਬਿਥੱਪਾ ਹੈ ਸੁਖ ਲਹਿ ਹੈ ਤੇ ਨਰ ਸੰਸਾਰ ਮਹਿ ਅਭੈ ਪਾਟ ਰਿਪ ਮਦ ਤੇ ਸਕੇ ਅੱਥ ਤੇ ਨਰ ਜਾਲ ਪਪਣਾ ਗੁਰ ਅਮਰਦਾਸ ਸੋ ਪ੍ਰਸੰਨ ਜੇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹਿ ਇੱਕ ਇੱਕ ਦੋਹ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮਹਿ ਲੀਣਓ ਤੀਸ ਕਰ ਪੰਜ ਸਿੱਧ ਪੈਤੀਸ ਨਾ ਖੀਣਓ ਇੱਕ ਹੋ ਜੇ ਲਾਖ ਲੱਖ ਹੋ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਾਲਪ ਭਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ ਜਿਹੇ ਮਤ ਗਹੀ ਜੈ ਦੇਵ ਜਿਹੇ ਮਤ ਨਾਮੈ ਸਮਾਣੀ ਜੇ ਮਤ ਤਿਰ ਲੋਚਨ ਚਿੱਤ ਭਗਤ ਕੰਬੀ ਰਹਿ ਜਾਣੀ ਰੁਕ ਮੰਗਦ ਕਰਤੂਤ ਰਾਮ ਜੰਪ ਹੋ ਨਿਤ ਭਾਈ ਅਮਰੀਕ ਪ੍ਰਹਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀ ਹੈ ਪੋਹਮ ਪਾਤਕ ਬਿਨਾਸਾ ਹੈ ਗੁਰ ਅਮਰਦਾਸ ਪਰਸੀ ਹੈ ਸਿੱਧ ਸਾਧਕ ਆਸਾਸਾ ਹੈ ਗੁਰ ਅਮਰਦਾਸ ਪਰਸੀ ਹੈ ਧਿਆਨ ਲਹੀ ਹੈ ਭਉ ਮੁੱਕ ਹੈ ਗੁਰ ਅਮਰਦਾਸ ਪਰਸੀ ਹੈ ਭਉ ਲੱਭੈ ਗਉ ਚੁੱਕ ਹੈ ਇੱਕ ਬਿਨ ਦੋ ਗਣ ਜੋ ਤਉ ਰਹਿ ਜਾ ਸੁਮੰਤਰ ਮਾਨ ਵਹਿ ਲਹਿ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠਾ ਮਿਲ ਹੈ ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ ਤਾ ਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨ ਹੈ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਵਖਾਣਓ ਜੋ ਗੁਣ ਲੱਖ ਅਗੰਮ ਤਿਨ ਹੈ ਗੁਣ ਅੰਤ ਨ ਜਾਣਓ ਬੋਹੇ ਥਉ ਵਿਧਾਤਾ ਨਿਰਮਯੋ ਸਭ ਸੰਗਤ ਕੁਲ ਉਧਰਨ ਗੁਰ ਅਮਰਦਾਸ ਕੀਰਤ ਕਹਿ ਤ੍ਰਾਹੇ ਤ੍ਰਾਹੇ ਤੋ ਅਪਾ ਸਰਣ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤਹ ਭਰਪੂਰ ਸਬਦ ਦੀਪਕ ਦੀਪਾਇਓ ਜੇਹ ਸਿੱਖ ਹੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿੰਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋ ਜਪ ਤਪ ਸਤ ਸੰਤੋਖ ਪਿਖ ਦਰਸਨ ਗੁਰ ਸਿੱਖ ਹੈ ਸਰਨ ਪਰਹਿ ਤੇ ਉਬਰਹਿ ਛੋੜ ਜੰਪੁਰ ਕੀ ਲਿਖ ਹੈ ਭਗਤ ਭਾਏ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰਗਾਹੁਰ ਦਰੀਆਓ ਪਲਕ ਡੁਬੰਤਿਆ ਹੈ ਤਾਰੈ ਨਾਨਕ ਕੁਲ ਨਿਮਲ ਅਵਤਰਿਓ, ਗੁਣ ਕਰਤਾਰੈ ਉਚਰੈ, ਗੁਰ ਅਮਰਦਾਸ ਜਿਨ ਸੇਵਿਓ, ਤਿਨ ਦੁਖ ਦਰਿਦਰ ਪਰ ਹਰ ਪਰੈ। ਚਿਤ ਚਿਤ ਬਹੁ ਅਰਦਾਸ ਕਹੋ, ਪਰ ਕਹਿ ਭੇ ਨ ਸਕੋ, ਸਰਬ ਚਿੰਤ ਤੁਜ ਪਾਸ, ਸਾਧ ਸੰਗਤ ਹੋ ਤਕੋ, ਤੇਰਾ ਹੁਕਮ ਪਵੈ ਨੀਸਾਨ, ਤਉ ਕਰੋ ਸਾਹਿਬ ਕੀ ਸੇਵਾ, ਜਬ ਗੁਰ ਦੇਖੈ ਸੁਭ ਦਿਸ਼ਟ, ਨਾਮ ਕਰਤਾ ਮੁਖ ਮੇਵਾ, ਅਗਮ ਲਖ ਕਾਰਨ ਪੁਰਖ, ਜੋ ਫੁਰਮਾਵਹਿ ਸੋ ਕਹੋ, ਗੁਰ ਅਮਰਦਾਸ ਕਾਰਨ ਕਰਨਾ, ਜਿਵ ਤੂੰ ਰੱਖੈ ਤਿਵ ਰਹੋ, ਭਿਖੇ ਕੇ ਗੁਰ ਗਿਆਨ ਅਰ ਧਿਆਨ, ਤਤ ਸਿਉ ਤਤ ਮਿਲਾਵੈ, ਸੱਚ ਸੱਚ ਜਾਣੀਐ ਕਿ ਚਿਤਹਿ ਲਿਵਲਾਵੈ, ਕਾਮ ਕ੍ਰੋਧ ਵਸ ਕਰੈ, ਪਵਨ ਉਡੰਤ ਨ ਧਾਵੈ, ਨਿਰੰਕਾਰ ਕੈ ਵਸੈ ਦੇਸ, ਹੁਕਮ ਬੁਝ ਵਿਚਾਰ ਪਾਵੈ, ਕਲ ਮਾਹੇ ਰੂਪ ਕਰਤਾ ਪੁਰਖ, ਸੋ ਜਾਣਾ ਜਿਨ ਕਿਛ ਕੀਓ, ਗੁਰ ਮਿਲਿਓ ਸੋਏ ਭਿਖਾ ਕਹੈ, ਸਹਿਜ ਰੰਗ ਦਰਸ਼ਨ ਦੀਓ, ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀ ਹੈ, ਮੁੱਖ ਹੋਏ ਪੰਡਿਤ ਮਿੱਠੇ, ਬਰਸੇ ਕਹੋ ਫਿਰਿਓ, ਕਿਨੈ ਨਹੁ ਪਰਚੋ ਲਾਇਓ, ਕਹਿਤਿਆ ਕਹਿਤੀ ਸੁਣੀ, ਰਹਿਤ ਕੋ ਖੁਸੀ ਨਾ ਆਇਓ, ਹਰ ਨਾਮ ਛੋੜ ਦੂਜੈ ਲੱਗੇ, ਤਿਨ ਕੇ ਗੁਣ ਹੋ ਕਿਆ ਕਹੋ, ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋ, ਪਹਿਰ ਸਮਾਧ ਸੁਨਾਹੋ, ਗਿਆਨ ਹੈ ਆਸਣ ਚੜਿਓ, ਧਰਮ ਧਨਖ ਕਰ ਗਹਿਓ, ਭਗਤ ਸੀਲਾ ਹੈ ਸਰ ਲੜਿਓ, ਪੈ ਨਿਰਭਉ ਹਰ ਟਲ ਮਾਨਾ, ਸ਼ਬਦ ਗੁਰ ਨੇਜਾ ਗੱਡਿਓ, ਕਾਮ ਕ੍ਰੋਧ ਲੋਹ ਮੋਹ ਆਪਤ, ਪੰਚ ਦੂਤ ਬਿਖੰਡਿਓ, ਭਲੋ ਭੂਹਾਲ ਤੇਜੋ ਤਨਾ, ਨਿਰਪਤ ਨਾਥ ਨਾਨਕ ਬਾਰ, ਗੁਰ ਅਮਰਦਾਸ ਸੱਚ ਸਲ ਭਾਣ, ਤੈ ਦਲ ਜਿੱਤੋ ਇਵ ਜੁਧ ਕਰ, ਘਨ ਹਰ ਬੂੰਦ ਬਸੋ ਰੋ ਮਾਵਲ, ਕੁਸੁਮ ਬਸੰਤ ਗਨੰਤ ਨਾਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ, ਸਵਈਏ ਮਹੱਲੇ ਚੌਥੇ ਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਮਨ ਪੁਰਖ ਨਿਰੰਜਨ ਧਿਆਵੋ, ਗੁਰਪ੍ਰਸਾਦ ਹਰ ਗੁਣ ਸਦ ਗਾਵੋ, ਗੁਣ ਗਾਵਤ ਮਨ ਹੋਏ ਬੇਗਾਸਾ, ਸਤਿਗੁਰ ਪੂਰ ਜਨਹ ਕੀ ਆਸਾ, ਸਤਿਗੁਰ ਸੇਵ ਪਰਮ ਪਦ ਪਾਇਓ, ਅਭਗਤ ਅਭਿਨਾਸੀ ਅਭਗਤ ਧਿਆਇਓ, ਤਿਸ ਭੇਟੇ ਦਾਰਿਦਰ ਨਾ ਚੰਪੈ, ਕਲ ਸਹਾਰ ਤਾਸ ਗੁਣ ਜੰਪੈ, ਜਮ ਪਉ ਗੁਣ ਬਿਮਲ ਸੁਜਨ, ਜਨ ਕੇਰੇ ਅਮੇ ਨਾਮ ਜਾ ਕੋ ਫੁਰਿਆ, ਇਨ ਸਤਿਗੁਰ ਸੇਵ ਸਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ, ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸੰਤ ਸਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਭਰ ਭਰੇ, ਛੁਟਤ ਪ੍ਰਵਾਹ ਮੇ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰੈ ਮਨ ਮੱਜਨ, ਪੁੱਬ ਜਿਨ ਹੋ ਸੇਵਾ ਕਰੀਆ, ਤਿਨ ਭਉ ਨਿਵਾਰ ਅਨਭੈ ਪਦ ਦੀਨਾ, ਸ਼ਬਦ ਮਾਤਰ ਤੇ ਉਦਰ ਧਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਭਰ ਭਰੇ, ਸਤਿਗੁਰ ਮਤ ਗੂੜ ਬਿਮਲ ਸਤ ਸੰਗਤ, ਆਤਮ ਰੰਗ ਚਲੂਲ ਪਹਿਆ, ਜਾਗਿਆ ਮਨ ਕਵਲ ਸਹਿਜ ਪ੍ਰਕਾਸਿਆ, ਭੈ ਨਿਰੰਜਨ ਕਰਹਿ ਲਹਾ, ਸਤਿਗੁਰ ਦਇਆਲ ਹਰ ਨਾਮ ਦਰੇ ਢਾਹਿਆ, ਤਿਸ ਪ੍ਰਸਾਦ ਵਸ ਪੰਚ ਕਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਭਰ ਭਰੇ, ਅਨਭਉ ਅਨੁਮਾਨ ਅਕਲ ਲਿਵ ਲਾਗੀ, ਪਾਰਸ ਭੇਟਿਆ ਸਹਿਜ ਘਰੇ, ਸਤਿਗੁਰ ਪ੍ਰਸਾਦ ਪਰਮ ਪਦ ਪਾਇਆ, ਭਗਤ ਭਾਏ ਭੰਡਾਰ ਭਰੇ, ਮੇਟਿਆ ਜਨਮਾਂਤ ਮਰਨ ਭਉ ਭਾਗਾ, ਚਿਤ ਲਾਗਾ ਸੰਤੋਖ ਸਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਭਰ ਭਰੇ, ਅਪਾਰ ਭਰੇ ਪਾਇਓ ਅਪਾਰ ਹਿਰਦੇ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣਏ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣਏ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੇ ਰਸ ਰਸਨ ਪ੍ਰਕਾਸੈ ਮਿਲਤ ਸਾਂਤ ਉਪਜੈ ਦੁਰਤ ਦੂਰ ਅੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗਨ ਹੁਟੈ ਸੰਜਮ ਸਤ ਸੰਤੋਖ ਸੀਲ ਸੁਨਾਹੋ ਮਫੁੱਟੈ ਸਤਿਗੁਰ ਪ੍ਰਮਾਣ ਬੇਦਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਭੈ ਅਮਰ ਪਦ ਪਾਇਓ ਜਗ ਜਿਤਾਓ ਸਤਿਗੁਰ ਪ੍ਰਮਾਣ ਮਨ ਏਕ ਧਿਆਇਓ ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਵ ਨਿਧ ਨਾਮ ਨਿਧਾਨ ਰਿੱਧ ਸਿੱਧਤਾ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪੁਬਲੀ ਨਾ ਹੁਟਾਏ ਸਤਿਗੁਰ ਸ਼ਬਦ ਥਾ ਹੋ ਅਮੇਹ ਧਾਰਾ ਰਸ ਗੁਟਾਏ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੋਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਵਗਤ ਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਵ ਨਿਧਾਨ ਭਗਤੈ ਭਵ ਤਾਰਨ ਅੰਮ੍ਰਿਤ ਬੂੰਦ ਹਰਨਾਮ ਬਿਸਕੀ ਬਿਖੈ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰਪ੍ਰਸਾਦ ਪਾਈ ਹੈ ਧਨ ਤੇ ਜਨ ਵਡ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਸੇਜ ਸਦਾ ਸਹਿਜ ਛਾਵਾਣ ਸੰਤੋਖ ਸਰਾਏ ਚਾਉ ਸਦਾ ਸੀਲ ਸੁਨਾਹੋ ਸੋਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋਹੈ ਆਜੋਨੀਓ ਭਲੋ ਅਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ ਗੁਰ ਜਿਨ ਕਉ ਸੋ ਪ੍ਰਸੰਨ ਨਾਮ ਹਰ ਹਿਰਦੈ ਨਿਵਾਸੈ ਜਿਨ ਕਉ ਗੁਰ ਸੋ ਪ੍ਰਸੰਨ ਦੁਰਤ ਦੂਰ ਅੰਤਰ ਨਾਸੈ ਗੁਰ ਜਿਨ ਕਉ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕਉ ਗੁਰ ਸੋ ਪ੍ਰਸੰਨ ਸ਼ਬਦ ਲਗ ਭਵ ਜਲ ਤਾਰੈ ਪਰਚੋ ਪ੍ਰਮਾਣ ਗੁਰ ਪਾਇਓ ਤਿਨ ਸਕੇ ਅਥੋ ਜਨਮ ਜਗ ਸ੍ਰੀ ਗੁਰੂ ਸਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ
1: ਸਤਿਗੁਰ ਖੇਮਾ ਤਾਣਿਆ ਜੁਗ ਜੁਗ ਸਮਾਣੇ ਅਨਪੁਨੇ ਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਯੋਗ ਗੁਰੂ ਰਾਮਦਾਸ ਤੁਮਹੂ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਕਥ ਕਥਾ ਅਮਰਾ ਪੁਰੀ ਜਿਸ ਦੇ ਸੁਪਾਵੈ ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਿਆ ਵੈ ਸਤਿਗੁਰ ਨਾਮ ਇਕਲੇ ਮਨ ਜਪ ਦ੍ਰਿੜ ਤਿੰਨ ਜਨ ਦੁਖ ਪਾਪ ਕੋ ਕਤ ਹੋਵੈ ਜੀਉ ਤਾਰਨ ਤਰਨ ਕਿਨ ਮਾਤਰ ਜਾ ਕੋ ਦ੍ਰਿਸ਼ਟ ਤਾਰੈ ਸ਼ਬਦ ਰਿਦ ਵਿਚਾਰ ਕਾਮ ਕ੍ਰੋਧ ਖੋਵੈ ਜੀਉ ਜੀਵਨ ਦਾ ਜੀਅਨ ਦਾਤਾ ਜੀਅਨ ਸਬਨ ਦਾਤਾ ਅਗਮ ਗਿਆਨ ਬਖਿਆਤਾ ਐਹਨ ਸ ਧਿਆਨ ਤਾਵੈ ਪਲਕ ਨ ਸੋਵੈ ਜੀਅ ਜਾਂਕ ਦੁਖ ਤਿਦਰ ਇਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰ ਮਤ ਮੈਲ ਧੋਵੈ ਜੀਉ ਜਾਂ ਕੋ ਦੇਖਤ ਦਰਿਦਰ ਜਾਵੇ ਨਾਮਨ ਸੋ ਨਿਧਾਨ ਪਾਵੇ ਗੁਰਮੁਤ ਗਿਆਨ ਦੁਰਮਤ ਮੈਲ ਧੋਵੇ ਜੀਉ ਸਤ ਗੁਰ ਨਾਮ ਏਕ ਲੇਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਥ ਹੋਵੇ ਜੀਉ ਕਰਮ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਜਾਂ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਾਲ ਜਾਂਚੈ ਸ਼ਬਦ ਸਾਰ ਏਕ ਲਿਵ ਲਾਈ ਹੈ ਪੁਨ ਜਾਣੈ ਕੋ ਤੇਰਾ ਪਾਰ ਨਿਰਭਉ ਨਿਰੰਕਾਰ ਕਥ ਕਥਨ ਹਾਰ ਤੁਝੈ ਬੁਝਾਈ ਹੈ ਪਰਮ ਭੋਲੇ ਸੰਸਾਰ ਛੁਟੋ ਜੂਨੀ ਸੰਗਾਰ ਜਮ ਕੋ ਨੰਡ ਕਾਲ ਗੁਰ ਮੁਕਤਿ ਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਐਨ ਸਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਹੋਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਾਰ ਕਵਨ ਉਪਮਾ ਦਿਉ ਕਵਨ ਸੇਵਾ ਸਿਰਿਓ ਏਕ ਮੁਖ ਰਸਨ ਰਸੋ ਜੁਗ ਜੁਗ ਜੋਰ ਕਰ ਪੁਨ ਮਨ ਬਚ ਕ੍ਰਮ ਜਾਣਨ ਅਨਕ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨ ਨੂ ਰਘੁਰ ਰਿਧ ਤਰ ਨਾਲ ਕਵ ਪਾਰਸ ਪਰਸ ਕਛ ਕੰਚਨਾ ਚੰਦਨਾ ਸੁਭਾਸ ਆਸਰ ਸਿਮਰਤ ਅਨਤਾਰ ਜਾਂ ਕੇ ਦੇਖਤ ਦੁਆਰੇ ਕਾਮ ਕ੍ਰੋਧੀ ਨਿਵਾਰੇ ਜਿਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਾਰ ਰਾਜ ਜੋਗ ਤਖ ਦੀਨ ਗੁਰ ਰਾਮਦਾਸ ਪ੍ਰਭਨਾਨ ਚੰਦ ਰਖਤ ਭਿਓ ਨੰ ਤਾਰਨ ਮਨੁੱਖ ਜਨ ਕੀਓ ਪ੍ਰਕਾਸ਼ ਗੁਰ ਅੰਗਦ ਦਿਓ ਨਿਦਾਨ ਕਥ ਕਥਾ ਗਿਆਨ ਪੰਚ ਭੂਤ ਬਸ ਕਿਨੇ ਜਪਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤਿਕਾਲ ਯੁਗ ਰਾਖੀ ਪਦ ਅਗਨ ਦਿਖਤ ਗਤ ਚਰਨ ਕਮਲ ਜਾਸ ਸਾਬਿਦ ਮਾਨ ਮਨ ਤਾਬੀ ਭਿਓ ਪ੍ਰਸੰਨ ਰਾਜ ਯੋਗ ਤਕ ਦੀਨ ਗੁਰੂ ਰਾਮਦਾਸ

0: ਠੀਕ ਹੋ? ਲਾ ਲਓ ਬੰਦ ਕਰਾਉਣ ਦੀ ਜੀ।
1: ਗੁਰੇ ਅਰਜਨ ਰਾਮ ਪੁਰਖ ਪ੍ਰਮਾਣ ਪਾਰ ਤੋਂ ਚੱਲੈ ਨਾਹੀ, ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ, ਭਵਜਲ ਸਾਇਰ ਸਹਿਤ ਨਾਮ ਹਰੀ ਕਾ ਬੋਏ ਥਾ, ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਧਰਿਓ, ਜਗਤ ਉਧਾਰਨ ਨਾਮ ਸਤਿਗੁਰ ਤੁਠੈ ਪਾਇਓ, ਅਬ ਨਾਏ ਅਵਰ ਸਰ ਕਾਮ ਬਰਨ ਤਰਪੂੜੀ ਪੜੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮ ਮਹਿੰਦੀਓ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਾਇਣ, ਮੂਰਤ ਪੰਜ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨਾਇਣ, ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ, ਆਦਿ ਪੁਰਖ ਪ੍ਰਤੱਖ ਲਿਖਿਓ ਅੱਛਰ ਮਸਤਕ ਧੁਰ, ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ, ਪਾਰਸ ਪਰਸ ਪਰਸ ਪਰਸ ਗੁਰੂ ਗੁਰੂ ਕਹਾਇਓ, ਭਨ ਮਥਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ, ਭਨ ਮਥਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ, ਕਲ ਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬਿਤਰ, ਤੇਹ ਜਾਨ ਜਾ ਚੋਹ ਜਗਤ ਪਰ ਜਾਨੀਅਤ, ਬਾਸਰ ਰੈਨ ਬਾਹ ਜਾ ਕੋਹਿਤ ਨਾਮ ਸਿਉ, ਪਰਮੇ ਅਤੀਤ ਪਰਮੇਸ਼ਰ ਕੇ ਰੰਗ ਰੰਗਿਓ, ਬਾਸਨਾ ਤੇ ਬਾਹਰ ਪੈ ਦੇਖੀਏ ਤਧਾਮ ਸਿਉ, ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਾਹੀ ਓਰੇ ਕਾਮ ਸਿਉ, ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ, ਭਗਤ ਕੇ ਹੇਤ ਪਾਏ ਰਹਿਓ ਮਿਲ ਰਾਮ ਸਿਉ, ਅੰਤ ਨ ਪਾਵਤ ਦੇਵ ਸਰਬੈ ਮੁਨ ਇੰਦਰ ਮਹਾਸਿਵ ਯੋਗ ਕਰੀ, ਫੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਸਾਪ ਨ ਛਾਡਿਓ ਏਕ ਘਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗਤਾਰਨ ਕੋ ਗੁਰਜੋਤ ਅਰਜਨ ਮਾਹਿ ਧਰੀ, ਜਗ ਔਰ ਨਯਾ ਹਿ ਮਹਾਤਮ ਮੈਂ ਅਵਤਾਰ ਉਜਾਗਰ, ਆਨ ਕੀਓ ਤਿਨਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਨ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੁੱਕ ਹੈ ਰੇ ਮਨ ਭੇਦ ਵਿਭੇਦ ਨ ਜਾਣ ਬੀਓ, ਪਰ ਤਾਛਰ ਦੇ ਗੁਰ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲੀਓ, ਜਬ ਲਓ ਨੀ ਭਾਗ ਲਿਲਾਰ ਉਦੈ ਤਬ ਲਓ ਭਰਮਤੇ ਫਿਰਤੇ ਬੋਤਾਇਓ, ਕਲ ਘੋਰ ਸਮੁੰਦਰ ਮੈਂ ਬੂਟ ਤੇ ਕਬਹੂ ਮਿਟੈ ਨਹੀਂ ਰੇ ਪਛਤਾਇਓ, ਤਤ ਵਿਚਾਰ ਇਹ ਮਥੁਰਾ ਜਗ ਧਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ, ਕਲ ਸਮੁੰਦਰ ਪਹਿਰੂ ਪ੍ਰਗਟ ਹਰ ਨਾਮ ਉਧਾਰਨ, ਬਸੈ ਸੰਤ ਦਿਸ ਹਿਰਦੈ ਦੁੱਖ ਦਰਿਦਰ ਨਿਵਾਰਨ, ਨਿਰਮਲ ਭੇਖ ਅਪਾਰ ਤਾਸ ਬਿਨ ਅਵਰਣ ਕੋਈ, ਮਨ ਬਚ ਜਿਨ ਜਾਣੇ ਭਉ ਤੇ ਸੰਸਰ ਸੋਈ, ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰੇ ਅਰਜਨ ਪ੍ਰਤੱਖ ਹਰ, ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਂਛੀਐ ਬ੍ਰੇਮ ਬੇਦ ਬ੍ਰਹਮਾ ਮੁਖ ਗਾਵੈ, ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲੀਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ, ਮਿਲ ਨਾਨਕ ਅੰਗਦ ਅਮਰ ਗੁਰ ਗੁਰੂ ਰਾਮਦਾਸ ਹਰ ਪਾਇ, ਗਏ ਹਰ ਬੰਸ ਜਗਤ ਜਸ ਸੰਚਰਿਓ, ਸੋ ਕਵਨ ਕਹਿ ਸ੍ਰੀ ਗੁਰੂ ਮੋਇਓ, ਦੇਵਪੁਰੀ ਮੈਂ ਗਿਓ ਆਪ ਪਰਮੇਸ਼ਰ ਪਾਇਓ, ਹਰ ਸਿੰਘ ਆਸਨ ਦਿਓ ਸ੍ਰੀ ਗੁਰ ਤੈ ਬੈਸਾਇਓ, ਰੈਸ ਕੀ ਉਸਰ ਦੇਵ ਤੋਇ ਜਖ ਜਾ ਸਹਿ ਜੰਪੈ ਅਸਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ ਹੈ ਕਾਟੇ ਸੋ ਪਾਪ ਤਿਨ ਨ ਰੋਕੇ ਗੁਰੂ ਰਾਮਦਾਸ ਜਿਨ ਭਿਆਇਓ ਛਤਰ ਸਿੰਘਾਸਨ ਪ੍ਰਥਮੀ ਗੁਰੂ ਅਰਜਨ ਕੋ ਦੇ ਆਇਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ ਉਹ ਤੰਗੀ ਪੈ ਓਰੀ ਗਹਿਰੀ ਗੰਭੀਰੀ ਸੱਸੜ ਸੋਹਿਆ ਕਿਵ ਕਰੀ ਨਿਉਣ ਨਾ ਜਾਏ ਥਣੀ ਗੱਚ ਜੇ ਲੱਗਾ ਗਿੜਬੜੀ ਸਕੀਏ ਧੌਲ ਹਰੀ ਸੇ ਪੀ ਢਹਿੰਦੇ ਡਿੱਠ ਮੈਂ ਮੁੰਦ ਨ ਗਰਭ ਥਣੀ ਸੁਣ ਮੁੰਦੇ ਹਰਣਾ ਕੀਏ ਗੂੜਾ ਵੈਣ ਅਪਾਰ ਪਹਿਲਾਂ ਵਸਤ ਸਿਝਾਣ ਕਹਿਤਾ ਕੀਚੈ ਵਾਪਾਰ ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੂੰਜੈ ਕਾਰ ਜਿਤ ਦੋਹੀ ਸੱਜਣ ਮਿਰਨ ਲਉ ਮੁੰਦੇ ਵਿਚਾਰ ਤਨ ਮਨ ਦੀ ਜੈ ਸੰਜਣਾ ਐਸਾ ਹੱਸਣ ਸਾਰ ਤਿਸੋ ਨੇਨ ਕੀਚੀ ਜੇ ਦਿਸੇ ਚੱਲਣ ਹਾਰ ਨਾਨਕ ਜਿਨੀ ਇਵ ਕਰ ਬੁਝਿਆ ਤਿਨਾ ਮਿਟੋ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿੜਨ ਕਲ ਤਾਹੂ ਖਰੇ ਸੁਜਾਣ ਮੰਜਾ ਇੰਨੀ ਕਪਰੀ ਝੜ ਝਾਖੜ ਉਹਾੜ ਲਹਿਣੀ ਲਹਿਰੀ ਵਹਿਣ ਲਗੇ ਸਰੀ ਸਤਿਗੁਰ ਸਿਉ ਆਲਾਏ ਬੇੜੇ ਡੁੱਬਣ ਨਾਹੇ ਭਉ ਨਾਨਕ ਦੁਨੀਆਂ ਕੈਸੀ ਹੋਈ ਸਾਲਕ ਮਿਤ ਨ ਰਹਿਓ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆਂ ਕਾਰਨ ਦੀਨ ਗਵਾਇਆ ਹੈ ਕਰਕੇ ਉਹ ਕਰੇਨ ਗੱਲਾਂ ਪਿੱਟਣ ਸਿਰ ਖੋਏਨ ਨਾਉ ਲੈਣ ਅਰ ਕਰਨ ਸਮਾਏ ਨਾਨਕ ਤਿੰਨ ਬਲਹਾਰ ਹੈ ਜਾਏ ਰੇ ਮਨ ਡੀਂਗ ਨਾ ਡੋਲੀਐ ਸੀਧੇ ਮਾਰਗ ਦਾਓ ਪਾਛੈ ਬਾਗ ਡਰਾਵਣੋ ਆਗੇ ਅਗਨ ਤਲਾਓ ਸਹਿਸੇ ਜੀਰਾ ਭਰ ਰਿਓ ਮਾ ਕੋ ਉਬਰ ਨ ਢੰਗ ਨਾਨਕ ਗੁਰਮੁਖ ਛੁੱਟੀ ਐ ਹਰ ਪ੍ਰੀਤਮ ਸਿਉ ਰੰਗ ਬਾਗ ਮਰੈ ਮਨ ਮਾਰਿਆ ਜੇ ਸਤਿਗੁਰ ਦੀ ਕਿਆ ਹੋਏ ਆਪ ਪਛਾਣੈ ਹਰ ਮਿਲੈ ਬਹੁੜ ਨ ਮਰ ਨਾ ਹੋਏ ਕੀਚੜ ਹਾਥ ਨਾ ਬੁੱਢੀ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਭਰੇ ਗੁਰ ਸਰਵਰ ਸੱਚੀ ਪਾਲ ਅਗਨ ਮਰੈ ਜਲ ਲੋੜ ਲਓ ਵਿਣ ਗੋਰ ਨਿਧ ਜਲ ਨਾਏ ਜਨਮ ਮਰੈ ਪਰਮਾਈਐ ਜੇ ਲਖ ਕਰਮ ਕਮਾਏ ਜਮ ਜਾ ਗਾਤ ਨ ਲੱਗੀ ਜੇ ਚੱਲੇ ਸਤਿਗੁਰ ਭਾਏ ਨਾਨਕ ਨਿਰਮਲ ਅਮਰ ਪਾਦ ਗੁਰ ਹਰ ਮੇਲਾ ਮੇਲਾਏ ਕਲਰ ਕੇਰੀ ਛੱਪੜੀ ਕਊਆ ਮਲ ਮਲ ਨਾਏ ਮਨ ਤਨ ਮੈਲਾ ਅਵਗਣੀ ਚਿੰਜ ਭਰੀ ਗੰਧੀ ਆਏ ਸਰਵਰ ਹੰਸ ਨ ਜਾਣਿਆ ਕਾਗ ਕੁਪੰਖੀ ਸੰਗ ਸਾਕਤ ਅਧਿਪ੍ਰੀਤ ਹੈ ਬੂਜੋ ਗਿਆਨੀ ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਜਨਮੇ ਕਾ ਫਲ ਕਿਆ ਗਣੀ ਜਾਰਾ ਭਗਤ ਨ ਭਾਓ ਪੈਂਦਾ ਖਾਂਦਾ ਬਾਦ ਹੈ ਜਾ ਮਨ ਦੂਜਾ ਭਾਓ ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਆ ਲਾਓ ਨਾਨਕ ਨਾਮ ਸਲਾਹ ਤੂੰ ਹੋਵੇ ਆਵੇ ਜਾਓ ਹੈ ਨਿਰਲੇ ਨਾ ਹੀ ਘਣੇ ਫਲ ਫੱਕੜ ਸੰਸਾਰ ਨਾਨਕ ਲੱਗੀ ਤੁਰ ਮਰੀ ਜੀਵਨ ਨਾਹੀ ਦਾਨ ਝੋਟੇ ਸੇਤੀ ਜੋ ਮਰੇ ਲੱਗੀ ਸਾ ਪ੍ਰਵਾਨ ਤਿਸਨੂੰ ਲਾਏ ਜਿਸਨੂੰ ਲਾਏ ਤਿਤ ਲਗੈ ਲੱਗੀ ਸਾ ਪ੍ਰਵਾਨ ਕਿਰਮ ਪੈ ਕਾਮ ਨਾ ਨਿਕਲੈ ਲਾਇਆ ਤਿੰਨ ਸੁਜਾਣ ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ ਧਾਤੂ ਪੰਜ ਰਲਾਏ ਕੂੜਾ ਪਾਜਿਆ ਭਾਂਡਾ ਆਣ ਗਰਾਸ ਭਾਵ ਸੀ ਪਰਮ ਜੋਤ ਜਾਗਾਏ ਵਾਜਾ ਭਾਵ ਸੀ ਮਨੋ ਜ ਅੰਧੇ ਘੂਪ ਕਹਿਆ ਬਿਰਧ ਨਾ ਜਾਣਨੀ ਮਨ
2: ਅੰਧੇ ਕਮਲ ਦਿਸਣ ਖਰੇ ਕਰੂਪ ਇੱਕ ਕਹਿ ਜਾਣਨ ਕਿਹਾ ਬੂਝਣ ਤੇ ਨਿਰ ਸੁਗੜ ਸਰੂਪ ਇੱਕ ਨਾ ਨਾਦ ਨਾ ਵੇਦ ਨਾ ਗੀਆ ਰਸ ਰਸ ਕਸ ਨਾ ਜਣੰਤੋ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਪਿਓ ਨ ਲਹੰਤੋ ਨਾਨਕ ਤੇ ਨਰ ਅਸਲ ਖਰਾ ਜੇ ਬਿਨ ਗੁਣ ਗਰਭ ਕਰੰਤੋ ਸੋ ਬ੍ਰਹਮ ਸਿਲ ਸੀਲ ਸੰਤੋਖ ਕਰ ਰੱਖੇ ਧਰਮ ਬੰਧਪ ਤੋੜੇ ਹੋਵੇ ਮੁਕਤ ਸੋਈ ਬ੍ਰਹਮਣ ਪੂਜਣ ਜਗਤ ਖੱਤਰੀ ਸੋ ਜੋ ਕਰਮਾ ਨਾ ਕਾ ਸੂਰ ਪੁੰਨ ਦਾਨ ਕਾ ਕਰੇ ਸਰੀਰ ਖੇਤ ਪਛਾਣੇ ਬੀਜੇ ਦਾਨ ਸੋ ਖੱਤਰੀ ਦਰ ਗੈ ਪਰਵਾਣ ਲਵ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਾ ਤਪਾਏ ਤਨੂਰ ਜੋ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਸੰਭਾਲ ਸਵਨੀ ਕੱਟੀ ਸੋ ਵਸੇ ਸਹਿਵਰ ਬਿਨ ਘੱਟ ਨਾ ਕੋਏ
1: ਨਾਨਕ ਤੇ ਸੁਹਾਗਣੀ ਜਿੰਨਾ ਗੁਰਮੁਖ ਪ੍ਰਗਟ ਹੋਏ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਣ ਨਾ ਕੀਜੈ ਨਾਲ ਕਰਾੜਾ ਦੋਸਤੀ ਕੂੜੈ ਕੂੜੀ ਪਾਏ ਮਰਨ ਜਾਪੈ ਮੂਹ ਲਿਆ ਆਵੈ ਕਿਤੈ ਥਾਏ ਗਿਆਨਹੀਣ ਅਗਿਆਨ ਪੂਜਾ ਅੰਧਵਰ ਤਾਰਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲੋਂ ਨਾ ਬਾਕੀ ਮਾਣੂ ਘੱਲੈ ਉੱਠੀ ਚੱਲੈ ਸਾਧਨਾ ਹੀ ਏਵੇ ਹੀ ਗੱਲੈ ਆਰਾਮ ਸੁਰੈ ਦਰ ਮੇਲਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੇਨਾ ਸੇਵੀਐ ਮਨ ਤਨ ਜੁਜ ਅਪਾਰ ਸੀਤਾ ਲੈ ਗਿਆ ਦੈਸਰੋ ਲਛਮਣ ਮੂਹੋ ਸਰਾਪ ਨਾਨਕ ਕਰਤਾ ਕਰਨ ਹਰ ਕਰ ਦੇਖੈ ਥਾਪ ਥਾਪ ਮਨ ਮੈਂ ਝੁਰੈ ਰਾਮ ਚੰਦ ਸੀਤਾ ਲਛਮਣ ਜੋਗ ਹਨਵੰਤਰ ਆਰਾਧਿਆ ਆਇਆ ਕਰ ਸੰਜੋਗ ਭੂਲਾ ਦੈਂਤ ਨਾ ਸਮਝਈ ਤਿਨ ਪ੍ਰਭ ਕੀਏ ਕਾਮ ਨਾਨਕ ਵੇ ਪ੍ਰਵਾਸ ਸੋ ਕੀਰਤਨਾ ਮਿਟਈ ਰਾਮ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪੈਰ ਮਹੱਲਾ ਤੀਜਾ ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹੇ ਕਿਆ ਨਿਸਾਨੀ ਟੁੱਟ ਨਾ ਆਵੇ ਅੰਨੀ ਉਦੋ ਸੀ ਘਰੇ ਈ ਉੱਠੀ ਉੜੀ ਕੁੜੀ ਵਨੀ ਧੰਮੀ ਸਤੀ ਰੰਨੀ ਘਰੇ ਸਿਆ ਪਾਰੋਵਣ ਕੂੜੀ ਕੰਮੀ ਜੋ ਦੇ ਲੇਵੈ ਸੋ ਦੇਵੈ ਨਾਹੀ ਖੱਟੇ ਦਮ ਸਹਮੀ ਪੱਬਰ ਤੂੰ ਹਰਿਆਵਲਾ ਕਵਲਾ ਕੰਚਨਵਨ ਕਹਿ ਦੋ ਖੜੇ ਸੜੇ ਹੋਏ ਕਾਲੀ ਹੋਈਆਂ ਦੇਹੋਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾਂ ਜੈਸੇ ਤੀ ਮੇਰਾ ਸੰਗ ਜਿਤ ਡਿੱਠੈ ਤਨ ਭਰ ਫੜੈ ਚੜੈ ਚਵੈ ਗੁਣਵਨ ਰਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਏ ਵਹਿ ਗਈ ਵਿਹਾਏ ਨਾਨਕ ਕਿਸ ਨੂੰ ਆਖੀਐ ਵਣ ਪੁੱਛਿਆ ਹੀ ਲੈ ਜਾਏ ਦੋਸ ਨਾ ਦਿਓ ਰਾਏ ਨੂੰ ਮਤ ਚੱਲੈ ਜੇ ਬੁੱਢਾ ਹੋਵੇ ਗੱਲਾਂ ਕਰੇ ਘਨੇਰੀਆਂ ਤਾਂ ਅੰਨਾ ਪਵਣ ਅੰਨੇ ਪਵਣਾ ਖਾਤੀ ਟੋਵੈ ਪੂਰੇ ਕਾ ਕੀਆ ਸਭ ਕੁਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਂ ਸਮਾਈ ਸਲੋਕ ਮਹਲਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਭਿਆਗਤ ਏ ਨਾ ਆਖੀਐ ਜਿਨ ਕੈ ਮਨ ਮੈਂ ਭਰਮ ਤਿਨ ਕੈ ਦਿੱਤੈ ਨਾਨਕਾ ਤੇ ਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਦ ਤਾਂ ਕਾ ਭੀਖ ਖੋਏ ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਾਂ ਖੰਡਾਂ ਵਿੱਚ ਜਾਣੀਐ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੀ ਘਾਤ ਕੰਜਕਾ ਅਣਕਾਰ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ ਪਾਹੇ ਏਤੇ ਜਾਹੀ ਵਿਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀਆਂ ਇੱਕ ਰਹੇ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮਿਟ ਨਾ ਸਕੈ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੂੰ ਨਦਰ ਕਹੋਏ ਜਿਨੇ ਨਾਮ ਸਾਰਿਆ ਕੂੜੈ ਲਾਲਚ ਲੱਗ ਧੰਦਾ ਮਾਇਆ ਮੋਣੀ ਅੰਤਰ ਤਿਸਨਾ ਅੱਗ ਜਿੰਨਾ ਵੇਲ ਨਾ ਤੁੰਬੜੀ ਮਾਇਆ ਠੱਗੇ ਠੱਗ ਮਨਮੁਖ ਬੰਧ ਚਲਾਇਆ ਨਾ ਮਿਲਣੀ ਵਗ ਸਗ ਆਪ ਭੁਲਾਏ ਭੂਲੀਐ ਆਪੇ ਮੇ

ਆਦਿ ਬੁਝੀਆਂ ਤਾਂ ਸੋ ਤਾਂ ਧਨ ਸੁਤੀ ਸਾ ਧਨ ਸੁਤੀ ਨੇ ਚਿੰਨ ਜਨ ਕੋ ਪੂਰਵ ਲਿਖਿਆ ਤਿਨ ਭੇਟਿਆ ਗੁਰੂ ਗੋਬਿੰਦ ਨਾਨਕ ਸਹਿਜੇ ਮਿਲ ਰਿਹਾ ਹਰ ਪਾਇਆ ਪਰਮਾਨੰਦ ਸਤਿਗੁਰ ਸੇਵਨ ਆਪਣਾ ਗੁਰ ਸਬਦੀ ਮੀਚਾਰ ਸਤਿਗੁਰ ਕਾ ਭਾਣਾ ਮਨ ਲੈਣ ਹਰ ਨਾਮ ਰੱਖੈ ਉਰਧਾਰ ਐਥੈ ਉਥੈ ਮੰਨੀਐਨ ਹਰ ਨਾਮ ਲੱਗੇ ਵਾਪਾਰ ਗੁਰਮੁਖ ਸ਼ਬਦ ਸੰਝਾਵ ਦੇ ਤੇ ਸਾਚੇ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ ਜਮ ਕਾਲ ਨੇੜ ਨਾ ਆਵੀ ਆਪ ਬਖਸ਼ੇ ਕਰਤਾਰ ਨਾਨਕ ਨਾਵ ਰਤੇ ਸੇ ਧਨਵੰਤ ਹੈਨ ਨਿਰਤਨ ਹੋਰ ਸੰਸਾਰ ਜਾਨਕੀ ਟੇਕ ਨਾਮ ਹਰ ਬਿਨ ਨਾਮ ਹੈ ਠਵਰ ਨ ਠਾਓ ਗੁਰਮਤੀ ਨਾਮ ਮਨਮ ਸਹਿ ਸਹਿਜੇ ਸਹਿ ਸਮਾਓ ਮੁੜਭਾਗੀ ਨਾਮ ਤੇ ਆਇਆ ਐਨ ਸਲਾਗਾ ਭਾਓ ਜਨ ਨਾਨਕ ਮੰਗੈ ਧੂੜ ਤਿੰਨ ਹੂੰ ਸਤਿਗੁਰਬਾਣੈ ਜਾਉ ਲੱਖ ਚੁਰਾਸੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ਕੇ ਮੋਹ ਮਾਇਆ ਸਭ ਪਸਰਿਆ ਨਾਲ ਚਲੈ ਨਾ ਅੰਤੀ ਵਾਰ ਬਿਨ ਹਰ ਸਾਂਤ ਨਾ ਆਵੀ ਕਿੱਸਾ ਗੈ ਕਰੀ ਪੁਕਾਰ ਮੁੜਭਾਗੀ ਸਤਿਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭ ਬੁਝ ਗਏ ਜਨ ਨਾਨਕ ਹਰ ਉਰਧਾਰ ਅਸੀਂ ਖੱਤੇ ਬਹੁਤ ਕਮਾਂ ਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਉਹ ਪਾਪੀ ਵੱਡ ਗੁਨਾਹਗਾਰ ਹਰ ਜੀਉ ਲੇਖੈ ਵਾਰ ਨਾ ਆਵੇ ਤੂੰ ਬਖਸ਼ ਮਿਲਾਵਣ ਹਾਰ ਗੁਰ ਤੁੱਠੇ ਹਰ ਮੇਲ ਭਰਾ ਮੇਲੇ ਸਭ ਕਿਲਵਿਕ ਘੱਟ ਵਿਕਾਰ ਜਿੰਨਾ ਹਰ ਹਰ ਨਾਮ ਧਿਆਇਆ ਜਨ ਨਾਨਕ ਤਿੰਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰੂ ਕੇ ਭੈ ਭਾਏ ਜਨਮ ਮਰਨ ਨਿਸ਼ਚਲ ਪਏ ਗੁਰਮੁਖ ਨਾਮ ਧਿਆਏ ਗੁਰ ਸਾਧੂ ਸੰਗਤ ਮਿਲੇ ਹੀਰੇ ਲਾਲ ਹੀਰੇ ਰਤਨ ਲਭਨ ਨਾਨਕ ਲਾਲ ਅਮੋਲ ਕਾ ਗੁਰਮੁਖ ਖੋਜ ਲਹਨ ਮਨਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗਵਾਜ ਦਾ ਦਿੱਤਾ ਖਾਣਾ ਪਹਿਰਣਾ ਸੋ ਮਨ ਨਾ ਵਸਿਓ ਗੁਣਤਾਸ ਇਹ ਮਨ ਸ਼ਬਦ ਨਾ ਭੇਦਿਓ ਕਿਉਂ ਖੋਵੈ ਘਰ ਵਾਸ ਮਨਮੁਖੀਆਂ ਦੋ ਅਗਨੀ ਆਵਣ ਜਾਣ ਮੁਈਆਸ ਗੁਰਮੁਖ ਨਾਮ ਸੁਹਾਗੈ ਸੇਵ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰਧਾਰਿਆ ਹਰ ਹਿਰਦੇ ਕਮਲ ਪ੍ਰਗਾਸ ਸਤਿਗੁਰ ਸੇਵਨ ਆਪਣਾ ਹੋ ਸਦ ਬਲਿਹਾਰੀ ਦਾਸ ਨਾਨਕ ਤਿੰਨ ਮੁਖ ਉਜਲੇ ਜਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸਿਜੈ ਮਿਨ ਸ਼ਬਦ ਹੈ ਮੁਕਤ ਨਾ ਹੋਈ ਭੇਖ ਕਰੈ ਬੋ ਕਰਮਿੰਗ ਤੇ ਭਾਏ ਦੂਜੇ ਪਰਜੇ ਗੋਈ ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ ਸੋ ਲੋਚੈ ਕੋਈ ਹਰ ਕਾ ਨਾਉ ਅਤਵਟ ਉੱਚਾ ਉੱਚੀ ਹੂੰ ਉੱਚਾ ਹੋਈ ਅੱਪੜ ਕੋਈ ਨਾ ਸਕੀ ਜੇ ਸੋ ਲੋਚੈ ਕੋਈ ਮੁਖ ਸੰਜਮ ਹੱਛਾ ਨਾ ਹੋਵੇ ਕਰ ਭੇਖ ਭਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਏ ਨਾਨਕ ਸ਼ਬਦ ਮਰੈ ਮਨ ਮਾਰਨੀ ਹੈ ਸਾਚੇ ਸਾਚੀ ਸੋਏ ਮਾਇਆ ਮੋਹ ਦੁੱਖ ਸਾਗਰ ਹੈ ਬਿਗਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚਮੂਏ ਹੋਮੈ ਕਰਤ ਵਿਹਾਏ ਮਨ ਮੁੱਖਾਂ ਉਰਵਾਰ ਨਾ ਪਾਰੈ ਅਧ ਵਿੱਚ ਰਹੇ ਲੁਪਟਾਏ ਜੋ ਤੁਰ ਲਿਖਿਆ ਸੋ ਕਮਾਵਣਾ ਕਰਨਾ ਕੁਛ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਇ ਤੈ ਵਡਭਾਗੀ ਚੜੈ ਤੇ ਭੋਜਲ ਪਾਰ ਲੰਘਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾ ਮਨ ਵਸੈ ਸਦਾ ਰਹਿ ਉਰਧਾਰ ਤਿਸਨਾ ਬੂਝੈ ਤਿਬਤ ਹਰ ਕੇ ਨਾਇ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ ਬਿਨ ਸਬਦੇ ਜਗ ਬਰ ਲਿਆ ਕਹਿਣਾ ਕੁਛ ਨਾ ਜਾਏ ਹਰ ਰੱਖੇ ਸੇ ਉਭਰੇ ਸ਼ਬਦ ਰਹੇ ਲਿਵਲਾਏ ਨਾਨਕ ਕਰਤਾ ਸਿਵਕੀ ਜਾਣਦਾ ਜਿਨ ਦੱਖੀ ਬਣਤ ਬਣਾਏ ਹੋਂ ਜਗ ਸਭ ਤੀਰਥਾਂ ਪਲ ਪੰਡਿਤ ਥਕੇ ਪੁਰਾਣ ਮਿਘ ਮਾਇਆ ਮੋਹ ਨ ਮਿਟੇਈ ਵਿੱਚ ਹੋਮੇ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੇ ਹਰ ਜਪਿਆ ਪੁਰਖ ਸੁਜਾਣ ਜਿਨ੍ਹਾਂ ਹਰ ਹਰ ਪਵ ਸੇਵਿਆ ਜਨ ਨਾਨਕ ਸਭ ਕੁਰਬਾਣ ਮਾਇਆ ਮੋਹ ਬੋ ਚਿਤਵ ਦੇ ਬੋ ਆਸਾ ਲੋ ਵਿਕਾਰ ਮਨਮੁਖ ਅਸਥਿਰ ਨਾ ਥੀਐ ਪਰ ਬਿਨਸ ਜਾਏ ਕਿਨਵਾਰ ਵਡ ਭਾਗ ਹੋਇਆ ਸਤਿਗੁਰ

ਨਕੀ ਜੈ ਜੀ ਕੈ ਪਾਰ ਵਸਾਏ ਅੰਤ ਕਾਲ ਤਿੱਥੈ ਤੁਹੈ ਜਿੱਥੇ ਹੱਥ ਨ ਪਾਏ ਮਨਮੁਖ ਸੇਤੀ ਸੰਗ ਕਰੇ ਮੂੰਹ ਕਾਲਖ ਦਾਗ ਲਗਾਏ ਮੂੰਹ ਕਾਲੇ ਤਿਨ ਲੋਭੀਆਂ ਜਸ ਨ ਜਨਮ ਗਵਾਏ ਸਤਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ ਜਨਮ ਮਰਨ ਕੀ ਮਨ ਲੁਤਰ ਜਨ ਨਾਨਕ ਹਰ ਗੁਣ ਗਾਏ ਤੁਰ ਹਰ ਪ੍ਰਭ ਕਰਤੇ ਲਿਖਿਆ ਸੋ ਮੇਟਣਾ ਨਾ ਜਾਏ ਜੀਉ ਆਪਣ ਸਭ ਤਿਸਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁੱਖੇ ਰਲਮੂਏ ਇਨਾ ਹੱਥ ਨਾ ਕਿਥਾ ਊ ਪਾਏ ਬਾਰ ਪਾਖੰਡ ਸਭ ਕਰਮ ਕਰੈ ਹਰ ਵਿਰਦੇ ਪਕਮਾਏ ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਵਾ ਆਏ ਨਾਨਕ ਕੀ ਪ੍ਰਭ ਬੇਨਤੀ ਭਾਵੈ ਬਖਸ਼ ਮਿਲਾਏ ਮਨ ਆਵਣ ਜਾਣ ਨਾ ਸੁਝੀ ਨਾ ਸੂਜਾ ਦਰਬਾਰ ਮਾਇਆ ਮੋਹ ਪਲੇਟਿਆ ਅੰਤਰ ਅਗਿਆਨ ਗਵਾਰ ਤਬ ਨ ਸੁੱਤਾ ਜਾਗਿਆ ਸਿਰ ਡੰਡ ਲਗਾਵੋ ਭਾਰ ਗੁਰਮੁਖਾਂ ਕਰਾਂ ਉਪਰ ਹਰ ਚੇਤਿਆ ਸੇ ਪਾਇਨ ਮੋਖ ਦੁਆਰ ਨਾਨਕ ਆਪ ਉਹ ਉਦਰੇ ਸਭ ਕੁਟੰਬ ਤਰੇ ਪਰਿਵਾਰ ਸ਼ਬਦ ਮਰੈ ਸੋ ਮੂਹਾ ਜਪੈ ਗੁਰਪ੍ਰਸਾਦੀ ਹਰ ਸਤਰਾਪੈ ਹਰ ਦਰਗੈ ਗੁਰ ਸ਼ਬਦ ਸੰਝਾਪੈ ਮਿਨ ਸਬਦੈ ਮੂਆ ਹੈ ਸਭ ਕੋਏ ਮਨਮੁਖ ਮੂਆ ਆਪਣਾ ਜਨਮ ਕੋਏ ਹਰ ਨਾਮ ਨਾ ਚੇਤੇ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿੰਨਾ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿ ਧਿਆਨ ਉਹ ਸਦਾ ਆਨੰਦ ਵਿਵੇਕ ਰਹੈ ਦੁਖ ਸੁਖ ਏਕ ਸਮਾਨ ਤਿੰਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਣ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ ਅੰਤਰ ਹਰ ਸੁਰਤ ਨਹੀਂ ਵਿੱਚ ਹੋਮੈ ਕਰਮ ਕਮਾਉਂਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਹਾਸ਼ੇ ਨਿਰਮਲੇ ਗੁਰ ਕੇ ਸਭ ਸੁਭਾਏ ਉਹਨਾਂ ਮੈਲ ਪਤੰਗ ਨ ਲੱਗੀ ਜੇ ਚਲਨ ਸਤਿਗੁਰ ਭਾਏ ਮਨਮੁਖ ਝੂਠ ਨਾ ਉਤਰੇ ਜੇ ਸੋ ਧੋਵਣ ਪਾਏ ਨਾਨਕ ਗੁਰਮੁਖ ਮੇਲਿਨ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕਿਹਾ ਸਜੈ ਆਪਣੇ ਰੋਏ ਆਪੇ ਹੀ ਦੱਜੈ ਮਨਮੁਖ ਕਮਲਾ ਰਗੜੈ ਲੁੱਜੈ ਗੁਰਮੁਖ ਹੋਏ ਤੇ ਸਭ ਕੇ ਸੁਜੈ ਨਾਨਕ ਗੁਰਮੁਖ ਮਨ ਸਿਉ ਲੁੱਜੈ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵੇ ਉਹ ਸ਼ਬਦ ਨਾ ਕੀਤੋ ਵਿਚਾਰ ਉਹਨਾਂ ਉਹ ਮਾਨਸ ਜਨੁ ਨਾ ਜੂਨ ਨਾ ਆਖੀਆਂ ਪਸ਼ੂ ਢੋਰ ਗਵਾਰ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸਿਉ ਪ੍ਰੀਤ ਨਾ ਪਿਆਰ ਮਨਮੁਖ ਮੂਏ ਵਿਕਾਰ ਮੈਂ ਮਰ ਜੰਮੇ ਵਾਰੋ ਵਾਰ ਜੀਵ ਦਿਆਂ ਨੂੰ ਮਿਲੇ ਸੋ ਜੀਵ ਦੇ ਹਰ ਜਗ ਜੀਵਨ ਉਰਧਾਰ ਨਾਨਕ ਗੁਰਮੁਖ ਸੋਹਣੇ ਤਿਤ ਸਤੇ ਦਰਬਾਰ ਹਰ ਮੰਦਰ ਹਰ ਸਾਜਾ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪ੍ਰਜਾਰ ਹਰ ਮੰਦਰ ਵਸਤਾ ਨੇਕ ਹੈ ਨਰਦ ਨਾਮ ਸੰਭਾਲ ਧੰਨ ਭਗਵੰਤੀ ਨਾਨਕਾ ਜਿਨ ਗੁਰਮੁਖ ਲੱਦਾ ਹਰ ਭਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ ਮਨਮੁਖ ਦੈਸ ਦਿਸ ਫਿਰ ਫਰੇ ਅਤ ਸਨਾ ਲੋ ਵਿਕਾਰ ਮਾਇਆ ਮੋਹ ਨਾ ਚੁੱਕੀ ਮਰ ਜੰਮੈ ਹੋ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਅਤ ਸਨਾ ਤਜ ਵਿਕਾਰ ਜਨਮ ਮਰਨ ਕਾ ਦੁੱਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੈ ਮਾਨ ਕਿਰੇ ਪਾਸਾ ਕਟਿਆ ਹੋ ਮੈਂ ਚੁੱਕਿਆ ਗੁਮਾਨ ਗੁਰਮੁਖ ਮਨ ਵਿਵਸਿਆ ਸਭ ਆਤਮ ਬ੍ਰਹਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਨ ਨਾਮ ਧਨਾਸਰੀ ਧਨਵੰਤੀ ਜਾਣੀਏ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਂਪੈ ਜੀ ਸੋ ਭਾਈ ਲਏ ਹੁਕਮ ਫਿਰਾਓ ਜੈ ਬੈਸਾ ਮੈਂ ਬੈਸੈ ਭਾਈ ਜੈ ਬੇਚੈ ਤੈ ਜਾਉ ਏਵੜ ਧਨ ਹੋਰ ਕੋ ਨਾਈ ਭਾਈ ਜੇਵੜ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕੇ ਸੰਗ ਰਹਾਓ ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਪੱਤ ਕੇ ਸਾਧ ਆਪੇ ਖਾਏ ਤਿਸਕਾ ਕੈਸਾ ਲਾਈਏ ਭਾਈ ਦਰਸ਼ਨ ਕੋ ਬਲ ਜਾਏ ਸਤਿਗੁਰੂ ਵਿੱਚ ਵੱਡੀਆਂ ਵਡਿਆਈਆਂ ਭਾਈ ਕਰਮ ਮਿਲੈ ਤਾਂ ਪਾਏ ਇੱਕ ਹੁਕਮ ਮਨ ਨਾ ਜਾਣਨੀ ਭਾਈ ਦੂਜੇ ਭਾਏ ਫਿਰ ਆਏ ਸੰਗਤ ਢੋਏ ਨਾ ਮਿਲੇ ਭਾਈ ਬੈਸਣ ਮਿਲੇ ਨਾ ਤਾਂ ਉਹ ਨਾਨਕ ਹੁਕਮਤ ਨਾ ਮਨਾਏ ਸੀ ਭਾਈ ਜਿੰਨਾ ਧੁਰੇ ਕਮਾਇਆ ਨਾ ਉਹ ਤਿੰਨ ਮਿੱਟੋ ਵਾਰੇ ਭਾਈ ਤਿੰਨ ਕੋ ਸਦ ਬਲਿਹਾਰ ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ ਅਣਦਿਨ ਸੇਵਨ ਗੁਰ ਆਪਣਾ ਅਣਦਿਨ ਅਣਦਰ ਹਨ
ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸ਼ਬਦ ਮਨ ਮਸਿਆ ਸਤਿਗੁਰ ਮਾਏ ਸਮਾਏ ਸੱਚੀ ਰਾਸੀ ਸੱਚ ਧਨ ਉਤਮ ਪਦਵੀ ਪਾਏ ਸੱਚ ਸੁਣੇ ਸੱਚ ਮਨ ਲੈਣ ਸੱਚੀ ਕਾਰ ਕਮਾਏ ਸੱਚੀ ਦਰਗਹਿ ਬਸਣਾ ਸੱਚੇ ਮਾਏ ਸਮਾਏ ਨਾਨਕ ਮਿਣ ਸਤਿਗੁਰ ਸੱਚ ਨ ਪਾਈਆ ਮਨਮੁਖ ਭੁੱਲੈ ਜਾਏ ਬਾਬੀ ਹਾ ਪ੍ਰਿਓ ਪ੍ਰਿਓ ਕਰੇ ਜਲ ਨਿਤ ਪ੍ਰੇਮ ਪਿਆਰ ਗੁਰ ਮਿਲੇ ਸੀ ਤਜਲ ਪਾਇਆ ਦੁੱਖ ਸਭ ਦੁੱਖ ਨਿਵਾਰਣ ਹਾਰ ਤਿਸ ਚੁੱਕੈ ਸਹਿਜ ਉਪਜੈ ਚੁੱਕੈ ਕੁੱਕ ਪੁਕਾਰ ਨਾਨਕ ਸੁਗਰਮੁਖ ਸ਼ਾਂਤ ਹੋਏ ਨਾਮ ਰੱਖੋ ਉਰਧਾਰ ਬਾਬੀ ਹਾ ਤੂੰ ਸੱਚ ਸੋ ਸੱਚੇ ਸੋ ਲਵਿਲਾਏ ਬੋਲਿਆ ਤੇਰਾ ਥਾਇ ਪਵੈ ਗੁਰਮੁਖ ਹੋਏ ਅਲਾਏ ਸ਼ਬਦ ਚੀਨ ਤਿਕ ਉਜਰੈ ਉਤਰੈ ਮਨ ਲੈ ਰਜਾਏ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੈ ਸਹਿਜ ਸੁਭਾਏ ਜਲੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪਿਆ ਤਿਨ ਭੂਖ ਨ ਲਾਗੇ ਆਏ ਬਾਬੀ ਆ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ ਸਭ ਕੁਛ ਤੇਰੇ ਨਾਲ ਹੈ ਸਤਿਗੁਰ ਦੀ ਆ ਦਿਖਾਏ ਆਪ ਪਛਾਣੈ ਪ੍ਰੀਤਮ ਮਿਲੈ ਬੁੱਠਾ ਸ਼ਹਿ ਬਰਲਾਏ ਚਿਮ ਚਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ ਕੂਕ ਪੁਕਾਰ ਨਾ ਹੋਵੀ ਜੋਤੀ ਜੋਤ ਮਿਲਾਏ ਨਾਨਕ ਸੁਖ ਸਵਣ ਸੁਹਾਗਣੀ ਸੱਚੇ ਨਾਮ ਸਮਾਏ ਧੁਰੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ ਇੰਦ ਵਰਸੈ ਦਇਆ ਕਰੇ ਗੂੜੀ ਸ਼ੈਬਰ ਲਾਏ ਬਾਬੀਏ ਤਨ ਮਨ ਸੁਖ ਹੋਏ ਤਾਂ ਤਤ ਬੂੰਦ ਮੋਹ ਪਾਏ ਅਣਤਨ ਬਹੁਤਾ ਉਪਜੈ ਧਰਤੀ ਸੋਭਾ ਪਾਏ ਅਣਦਿਨ ਲੋਕ ਭਗਤ ਕਰੇ ਗੁਰ ਕੇ ਸ਼ਬਦ ਸਮਾਏ ਸੱਚੇ ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੇ ਰਜਾਏ ਹਰ ਗੁਣ ਗਾਵੋ ਕਾਮਣੀ ਸੱਚੇ ਸਭ ਸਮਾਏ ਭੈ ਕਾ ਸਹਿਜ ਸਿੰਗਾਰ ਕਰਿਓ ਸੱਚ ਰਹੋ ਲਿਵਲਾਏ ਨਾਨਕ ਨਾਮੋ ਮਨ ਵਸੈਰ ਦਰਗਹਿ ਲੈ ਛਡਾਏ ਬਾਬੀ ਆ ਸਗਲੀ ਧਰਤੀ ਜੇ ਫਿਰੈ ਉੱਡ ਚੜੇ ਆਕਾਸ ਸਤਿਗੁਰ ਮਿਲੇ ਜਲ ਪਾਈਐ ਚੁੱਕੈ ਭੂਖ ਪਿਆਸ ਜੀਉ ਆਪਣ ਸਭ ਤਿਸਕਾ ਸਭ ਕੁਛ ਤਿਸਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਆਗੈ ਕੀਚੈ ਅਰਦਾਸ ਨਾਨਕ ਘਟ ਘਟ ਇੱਕੋ ਵਰਤ ਦਾ ਸ਼ਬਦ ਕਰੇ ਪ੍ਰਕਾਸ਼ ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਬੁੱਠਾ ਮੰਤਨ ਪਰ ਫੜੈ ਸਭ ਜਗ ਹਰਿਆਵਲ ਹੋਏ ਸ਼ਬਦੇ ਸਦਾ ਬਸੰਤ ਹੈ ਜੇ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨਾਂ ਗੁਰਮੁਖ ਵਸਿਆ ਮਨ ਸੋਏ ਹਰ ਬੁੱਠੇ ਮੰਤਨ ਪਰ ਫੜੈ ਸਭ ਜਗ ਹਰਿਆ ਹੋਏ ਵੜੜੈ ਝਾਲ ਝੁਲੰਬੜੈ ਨਾਵੜਾ ਝੁਲੰਬੜੈ ਨਾਵੜਾ ਲਈਐ ਕਿਸ ਨਾਉ ਲਈਐ ਪਰਮੇਸ਼ਰੈ ਭੰਨਣ ਘੜਨ ਸਮਰੱਤ ਹਰ ਹਟ ਵੀ ਤੂੰ ਤੂੰ ਕਰੈ ਬੋਲੈ ਭਲੀ ਬਾਣ ਸਾਹਿਬ ਸਦਾ ਅਧੂਰੈ ਕਿਆ ਉੱਚੀ ਕਰੈ ਪੁਕਾਰ ਜਿਨ ਜਗਤ ਪਾਇਆ ਰੰਗ ਕਿਆ ਤਿਸੇ ਵਿਟੋਂ ਕੁਰਬਾਨ ਆਪ ਛੋਡੇ ਤਾਂ ਸੋ ਮਿਲੈ ਸੱਚਾ ਇਹ ਵਿਚਾਰ ਹੋ ਮੈਂ ਫਿੱਕਾ ਬੋਲਣਾ ਬੁੱਝ ਨਾ ਸਕਾਂ ਕਾਰ ਵਾਣ ਤ੍ਰਿਣ ਤ੍ਰਿਭਾਵਣ ਤੁਜੇ ਧਿਆਈਂਦਾ ਅਣਦਿਨ ਸਦਾ ਵਿਹਾਨ ਬਿਨ ਸਤਿਗੁਰ ਕਿਣੇ ਨ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰੈਂ ਜੇ ਆਪਣੀ ਤਾਂ ਆਪੇ ਲਏ ਸਵਾਰ ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪ੍ਰਵਾਨ ਜੋਗ ਨਾ ਭੰਗਵੀਂ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈ ਹੈ ਸਤਿਗੁਰ ਕਿਆ ਉਪਦੇਸ਼ ਚਾਰੇ ਕੁੰਡਾਂ ਜੇ ਭਵੈ ਵੇਦ ਪੜੈ ਜੁਗ ਚਾਰ ਨਾਨਕ ਸਾਚਾ ਭੇਟੇ ਤਾਂ ਹਰ ਮੰਦਰ ਚਾਰ ਪਾਵੇ ਮੂਖ ਦੁਆਰ ਨਾਨਕ ਹੁਕਮ ਵਰਤੇ ਖਸਮ ਕਾ ਮਤ ਭਵੀ ਫਿਰੇ ਚਿਲ ਚਿਤ ਮਨਮੁਖ ਸੋ ਕਰ ਦੋਸ ਕੀ ਸੁਖ ਕੇ ਪੁੱਛੈ ਮਿਤ ਗੁਰਮੁਖ ਸੋ ਕਰ ਦੋਸ ਤੀ ਸਤਿਗੁਰ ਸੋ ਲਾਏ ਚਿਤ ਜੰਮਣ ਮਰਨ ਕਾ ਮੂਲ ਕੱਟਿਆ ਤਾਂ ਸੁਖ ਹੋਵੀ ਮਿਤ ਭੁੱਲਿਆ ਆਪ ਸਮਝਾਏ ਸੀ ਜਾਂ ਕੋ ਨਰ ਕਰੇ ਨਾਨਕ ਨਦਰੀ ਬਾਰੀ ਕਰਨ ਪਲਾ ਕਰੇ ਸਲੋਕ ਮਹੱਲਾ ਚੌਥਾ
ਇੱਕ ਓੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਲਿਆ ਮਿਲਿਆ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਨ ਸੱਚਾ ਤਾ ਜੋਏ ਜਿਤ ਮਿਲਿਆ ਤੇਖੋ ਤਰੈ ਮਨ ਤਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਸ ਨੂੰ ਸਮਤ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹ ਵਾਹ ਸਤਿਗੁਰ ਸੁਜਾਣ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਜਿਸ ਅੰਤ ਨ ਪਾਰਾਵਾਰ ਵਾਹ ਵਾਹ ਸਤਿਗੁਰੂ ਹੈ ਜੇ ਸਤਿਸਦ੍ਰਿ ਰਾਏ ਸੋਏ ਨਾਨਕ ਸਤਿਗੁਰੂ ਵਾਹ ਵਾਹ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਲਾ ਗੁਰਮੁਖ ਨਾਮ ਗੋਬਿੰਦ ਅਣਦਿਨ ਨਾਮ ਸਲਾਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਿਨ ਨਾਨਕ ਨਾਮ ਸਲਾਇਆ ਬੋੜਨ ਮੰਤਨ ਭੰਗ ਮੂਹ ਪ੍ਰਿਆ ਸੋਨੇ ਕਿਉਂ ਸੱਜਣ ਮਿਲਿਆ ਪਿਆਰਿਆ ਹੋ ਢੂੰਡੇਂਡੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰੂ ਮੈਂਡਾ ਮਿਤ ਹੈ ਜੇ ਮਿਲੇ ਤਾਂ ਇਹ ਮਨਵਾਰਿਆ ਦੇਂਦਾ ਮੂੰਹ ਪਰ ਦੱਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹੋ ਫਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹੋ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੋ ਜਿਉਂ ਕਰੀ ਚ ਤਿਸ ਵਿੱਟੋ ਚੋਂ ਖੰਨੀਐ ਜੋ ਮੈਂ ਪ੍ਰੀ ਦਿਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰ ਪੂਰਾ ਮਿਲਾਵੇ ਅੰਤਰ ਜੋਰ ਹੋ ਮੈਂ ਧਨ ਮਾਇਆ ਕੂੜੀ ਆਵੈ ਜਾਏ ਸਤਿਗੁਰ ਕਾ ਫਰਮਾਇਆ ਮਨ ਨ ਸਕੀ ਦੁੱਤਰ ਤਰਿਆ ਨ ਜਾਏ ਨਦਰ ਕਰੇ ਜਿਸ ਆਪਣੀ ਜੋ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ ਜਿਨ

ਇਹ ਪਿਆਰ ਬਿਨ ਦਰਸ਼ਨ ਕਿਉਂ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖ ਏਮਨ ਰਹਿਸੀ ਹੈ ਜਿੰਨਾ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ ਜਾਂ ਸੋ ਦੇਖਣ ਆਪਣਾ ਨਾਨਕ ਥੀਵਨ ਭੀ ਹਰੇ ਜਿੰਨਾ ਗੁਰਮੁਖ ਅੰਦਰ ਨੇਹ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੈ ਡੇ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਐ ਅੰਦਰ ਰਹਿ ਆਨੰਦ ਨਾਨਕ ਸਹਿ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੁਰੇ ਤੇ ਪਾਈਐ ਕਬਨਾ ਹੋਵੇ ਭੰਗ ਨਾਨਕ ਹੜ ਗੁਣ ਗਾਈਐ ਜਿੰਨਾ ਅੰਦਰ ਸੱਚਾ ਨੇ ਕਿਉਂ ਜੀਵਨ ਪ੍ਰੀਮੀ ਹੋਣਿਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਮਿਛੁਨਿਆ ਜਿਨਕੋ ਪ੍ਰੇਮ ਪਿਆਰ ਤੋਂ ਆਪੇ ਲਾਇਆ ਕਰਮ ਕਰ ਨਾਨਕ ਲੇਵ ਮਿਲਾਏ ਮੈਂ ਜਾਚਕ ਦੀਜੈ ਨਾਮ ਹਰ ਗੁਰਮੁਖ ਹਸੈ ਗੁਰਮੁਖ ਰੋਵੈ ਜੇ ਗੁਰਮੁਖ ਰਹਿ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਨਾਨ ਗੁਰਮੁਖ ਨਾਨਕ ਪਾਵੈ ਪਾਰ ਜਿੰਨਾ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ ਤਿਨ ਕੇ ਮੁਕਸਤ ਉਜਲੇ ਤਿ ਸੱਚੇ ਦਰਬਾਰ ਤਿਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰਿਆ ਜੇ ਆ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨ ਮਿਛੜੇ ਜੇ ਮੇਲੇ ਸਿਰਜਣਹਾਰ ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਸੁਖਸਾਰ ਨਦਰ ਕਰੇ ਜਿਸ ਆਪਣੀ ਤਸਲਾਏ ਹੇਤ ਪਿਆਰ

ਆਰੇ ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿਤ ਲਾਏ ਪੁੱਤ ਕਲਤ ਕੁਟੰਬੈ ਮਾਇਆ ਮੋਹ ਵਧਾਏ ਦਰਗਾਹ ਲੇਖੈ ਮੰਗਿਆ ਕੋਈ ਅੰਤ ਨਾ ਸਕੀ ਛਡਾਏ ਮਿਣ ਨਾਮ ਹੈ ਸੁਖ ਦੁੱਖ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੇ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੁਸੰਜਮ ਮੰਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੂਝੇ ਸਤਿਗੁਰ ਸੇਵੈ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉੱਪਰ ਤਿੰਨਾ ਸਤਿਗੁਰ ਹੁਕਮ ਲੈ ਮਿਲਾਏ ਮਨਮੁਖ ਹੁਕਮ ਨਾ ਬੂਝੈ ਬਪੜੀ ਨਿਤ ਹੋਮੈ ਕਰਮ ਕਮਾਏ ਵਰਤ ਨੇਮ ਸੁਸੰਜਮ ਪੂਜਾ ਪਾਖਣ ਭਰਮ ਨ ਜਾਏ ਅੰਤਰ ਹੋਂ ਕੁਸੁਧ ਮਾਇਆ ਮੋਹ ਬੇਦੇ ਜਿਉ ਹਸਤੀ ਛਾਰ ਉਡਾਏ ਜਿਨੋਂ ਪਾਏ ਤਿਸ ਨਾ ਚੇਤੇ ਬਿਨ ਚੇਤੇ ਕਿਉਂ ਸੁਖ ਪਾਏ ਨਾਨਕ ਪਰਪੰਚ ਕੀਆ ਧੁਰ ਕਰਤੇ ਪੂਰਬ ਲਿਖਿਆ ਕਮਾਏ

ਜਮ ਕੰਕਰ ਮਾਰ ਵਿਦਾਰਿਆਂ ਹਰ ਦਰਗਾਹ ਲੈ ਛਡਾਏ ਗੁਰਸਿੱਖਾਂ ਨੂੰ ਸਾਬਾਸ ਹੈ ਹਰ ਤੁੱਠਾ ਮੇਲ ਮਿਲਾਏ ਗੁਰਪੂਰੇ ਹਰ ਨਾਮ ਦ੍ਰਿੜਾਇਆ ਤਿੰਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹਉਮੈ ਮਾਰ ਏਕ ਲਿਵ ਲਾਗੀ ਅੰਤਰ ਨਾਮ ਸਾਇਆ ਗੁਰਮਤਿ ਜਮਜੋ ਨ ਸਕੈ ਸਚੇ ਨਾਮ ਸਮਾਇਆ।

ਬਿਨਾਂ ਵੇਖਣ ਮਰ ਜਾਇਆ ਮਨ ਅੰਤਰ ਹੋ ਮੈਂ ਰੋਗ ਪ੍ਰਭ ਭੂਲੇ ਹੋ ਮੈਂ ਸਾਧ ਸਾਖਤ ਦੁਰਜਨਾ ਨਾਨਕ ਰੋਗ ਵਾਏ ਮੇਰੇ ਸਗੁਣ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਏ ਦਿਨ ਸਰਾਤ ਹਰ ਅਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭੇ ਸਭ ਦੇਖਿਆ ਜਗਤ ਮੈਂ ਟੋਲੇ

ਗੁਰ ਕੈ ਸ਼ਬਦ ਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹ ਰਾਗ।

जिनकी तो सो विसरे सोरठ सो रस पीजिए कबू ना फीका होए।

ਪੰਚਮ ਹਰਖਤ ਸਾਗ ਸੁਨਾਵੈ ਬੰਗਾਲ ਮਦ ਮਾਧਵ ਗਾਵੈ ਲਲਿਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ

ਉਹ ਆਏ ਬਨੋਦਾ ਗਾਵੇ ਸਰਸ ਬਸੰਤ ਕਮੋਦਾ। ਅਸ਼ਟ ਪੁੱਤਰ ਮੈਂ ਕਹੇ ਸਵਾਰੀ, ਪੁਨਿਆਈ ਦੀਪਕ ਕੀ ਬਾਰੀ। ਕਸ਼ੇਲੀ ਪਟ ਮੰਜਰੀ ਟੋਡੀ ਕਈ ਅਲਾਪ, ਕਾਮੋਦੀ ਉਹ ਗੁਜਰੀ ਸੰਗ ਦੀਪਕ ਕੇ ਥਾਪ। ਕਾਲੰਕਾ ਕੁੰਤਲ ਓ ਰਾਮਾ

ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਛਲ ਤਿਹੋ ਲੋਏ ਜੀਓ ਗੁਰ ਸ਼ਬਦ ਸਮਾਵੇ ਅਵਰ ਨ ਜਾਣੈ ਕੋਇ ਜੀਓ ਅਵਰੋ ਨਾ ਜਾਣ ਹੈ।

ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਹੀਆਂ ਰਾਗ ਰਤਨ ਪਰਵਾਰ ਭਰੀ ਆ ਸ਼ਬਦ ਗਾਵਣ ਆਈ ਆ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੁ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਤਹਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ।

0: ਕਤੇ ਤੁਮਰੀ ਕਿਰਪਾ ਮਹਿਸੂਕਨੇ ਕੋਈ ਨ ਜਾਣ
1: ਤੁਮਰਾਯੰਤ
0: ਉੱਚੇ ਤੇ ਊਚਾ ਭਗਵਾਨ।

ਸਦਾ ਕੁਰਬਾਨੀ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨਾਉ ਨਿਧਾਵੈ ਧਾਇ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜ਼ਰਾ ਹਜ਼ੂਰ ਸਰਬ ਕਲਾ

ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਸਾਹਿਤ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭਚੰਗੀਆਂ ਭਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਹਲਤ ਪਲਤ ਕੇ ਰੱਖਿਆ ਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀਓ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੀ ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾ ਬੀਬੀ ਰਵਿੰਦਰ ਕੌਰ ਜੀ ਪਿਛਲੇ ਦਿਨੀ ਸੱਚੇ ਪਾਤਸ਼ਾਹ ਜੀਓ ਧਰਮ ਸਪਤਨੀ ਭਾਈ ਬਲਜਿੰਦਰ ਸਿੰਘ ਜੀ ਬਾਜਵਾ ਸੱਚੇ ਪਾਤਸ਼ਾਹ ਤਿਨ੍ਹਾਂ ਦੀ ਧਰਮ ਸੁਪਤਨੀ ਬੀਬੀ ਰਵਿੰਦਰ ਕੌਰ ਜੀ ਆਪ ਜੀ ਦੇ ਭਾਣੇ ਅੰਦਰ ਸੱਚੇ ਪਾਤਸ਼ਾਹ ਬਖਸ਼ੀ ਸਵਾਸਾਂ ਰੂਪੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਪਿਛਲੇ ਦਿਨੀ ਪੰਜ ਭੂਤਕ ਸਰੀਰ ਤਿਆਗ ਗਏ ਸਨ ਸਤਿਗੁਰੂ ਮਹਾਰਾਜ ਜੀਓ ਇਸ ਵੇਲੇ ਵਿਛੜੀ ਹੋਈ ਆਤਮਾ ਬੀਬੀ ਰਵਿੰਦਰ ਕੌਰ ਜੀ ਦੀ ਰੂਹ ਦੀ ਸ਼ਾਂਤੀ ਹਿੱਤ ਸਦਗਤੀ ਕਲਿਆਣ ਵਾਸਤੇ ਸੱਚੇ ਪਾਤਸ਼ਾਹ ਜੀ ਜੋ ਪਰਸੋਂ ਰੋਜ਼ ਤੋਂ ਸੇਵਕ ਪਰਿਵਾਰ ਵੱਲੋਂ ਆਪ ਜੀ ਦਾ ਭਾਣਾ ਮੰਨਦੇ ਹੋਏ ਪਾਵਨ ਸ਼੍ਰੀ ਅਖੰਡ ਜਾਪ ਪ੍ਰਗਾਸ਼ ਕਰਵਾਏ ਗਏ ਸਨ ਬੀਬੀ ਰਵਿੰਦਰ ਕੌਰ ਜੀ ਦੇ ਅੰਤਮ ਸੰਸਕਾਰ ਤੋਂ ਉਪਰੰਤ ਇਸ ਵੇਲੇ ਆਪ ਜੀ ਕੇ ਹਜ਼ੂਰ ਤਿਨ੍ਹਾਂ ਦੇ ਸੰਪੂਰਨ ਭੋਗ ਪਾਏ ਗਏ ਹਨ ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜ਼ੂਰ ਸੱਜ ਕੇ ਗ੍ਰੰਥੀ ਸਿੰਘਾਂ ਤੋਂ ਅਖੰਡ ਜਾਪ ਕਰਦਿਆਂ ਹਜ਼ੂਰ ਵਿਚਰਦਿਆਂ ਹੋਈਆਂ ਅੱਖਰ ਲਗ ਤੋਂ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਣੀ ਭੈ ਭਾਵਨੀ ਬਖਸ਼ਿਸ਼ ਕਰਨੀ ਆਪ ਜੀ ਨੇ ਕਿਰਪਾ ਕਰਨੀ ਆਪਣੇ ਬਿਰਧ ਬਾਣੀ ਦੀ ਲਾਜ ਰੱਖਦੇ ਹੋਏ ਸਮੁੱਚੀ ਪੜ੍ਹੀ ਸੁਣੀ ਭਜਨ ਬਾਣੀ ਦਾ ਫਲਾਦੇਸ਼ ਬਖਸ਼ਿਸ਼ ਕਰਦੇ ਹੋਏ ਵਿਛੜੀ ਹੋਈ ਆਤਮਾ ਬੀਬੀ ਰਵਿੰਦਰ ਕੌਰ ਜੀ ਨੂੰ ਬਖਸ਼ ਕੇ ਸਦਾ ਲਈ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਆਵਾਗਾਉਣ ਤੋਂ ਬਚਾ ਲੈਣਾ ਸਤਿਗੁਰੂ ਮਹਾਰਾਜ ਜੀਓ ਰੋਹ ਦੀ ਸਦਗਤੀ ਕਲਿਆਣ ਕਰਨੀ ਅੰਗ ਸੰਗ ਸਹਾਈ ਹੋਣਾ ਪਿੱਛੇ ਭਾਈ ਸਾਹਿਬ ਹੁਣਾਂ ਨੂੰ ਬੱਚੀਆਂ ਨੂੰ ਬੱਚਿਆਂ ਨੂੰ ਸਮੂਹ ਰਿਸ਼ਤੇਦਾਰਾਂ ਨੂੰ ਵਰਤਾਇਆ ਹੋਇਆ ਭਾਣਾ ਮਿੱਠਾ ਕਰਕੇ ਬੰਨਣ ਮੰਨਣ ਦਾ ਬਲ ਬਖਸ਼ਣਾ ਜੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਸਦਾ ਸਦਾ ਲਈ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨੂੰ ਮੁੱਖ ਰੱਖਦੇ ਹਾਂ ਬੇਅੰਤ ਸੰਗਤ ਨੇ ਆਪ ਜੀ ਕੇ ਹਜ਼ੂਰ ਸੱਚੇ ਪਾਤਸ਼ਾਹ ਜੀਓ ਹਾਜ਼ਰੀ ਭਰੀ ਹੈ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀ ਆ
ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਕੇ ਹਜ਼ੂਰ ਸੇਵ ਪਰਿਵਾਰ ਵੱਲੋਂ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਈਆਂ, ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ। ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸੇਵਕ ਪਰਿਵਾਰ ਨੂੰ ਬੱਚਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ, ਅਤੇ ਬੈਰਾਗਮਈ ਸ਼ਬਦ ਕੀਰਤਨ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ।

0: ਹਾਜ਼ਰਾ ਹਜ਼ੂਰ ਸਰਬਕਲਾ ਭਰਪੂਰ ਚੌਰਤਾਹ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੀਰੀ ਵੇ ਜੋਟ ਭੱਟੀ ਸਾਹਿਬ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੱਲੇ ਆਏ ਨਾਨਕਾ ਸੱਦੀ ਉੱਠੀ ਆਏ ਦੇ ਮਹਾਂਵਾਕ ਅਨੁਸਾਰ ਸਾਡੇ ਭਰਾਤਾ ਭਾਈ ਬਲਜਿੰਦਰ ਸਿੰਘ ਜੀ ਧਰਮ ਪਤਨੀ ਭੈਣ ਜੀ ਸਾਡੇ ਰਵਿੰਦਰ ਕੌਰ ਜੀ ਜੋ ਕੁਛ ਦਿਨ ਤੋਂ ਅਕਾਲ ਚਲਾਣਾ ਕਰ ਗਏ ਸਨ ਇਸ ਦੁੱਖ ਦੀ ਘੇੜੀ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਦੇ ਨਾਲ ਬਹੁਤ ਸਹਿਮਤੀ ਪ੍ਰਗਟ ਕਰਦਾ ਹੈ। ਦੁੱਖ ਦੀ ਘੜੀ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਇਹਨਾਂ ਦੇ ਸਾਥ ਨੇ। ਗੁਰੂ ਮਹਾਰਾਜ ਕਿਰਪਾ ਕਰਨ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਪਰਿਵਾਰ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਜੋ ਮਿੱਤਰਾਂ ਦੋਸਤਾਂ ਨੂੰ ਇਸ ਭਾਣੇ ਮੰਨਣ ਦਾ ਬਲ ਬਖਸ਼ਣ। ਗੁਰੂ ਮਹਾਰਾਜ ਕਿਰਪਾ ਕਰਨ ਪਰਿਵਾਰ ਨੂੰ ਚੜ੍ਹਦੀ ਕਲਾ ਵੇ ਬਖਸ਼ਣ ਔਰ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵੇ ਨਿਵਾਸ ਬਖਸ਼ ਕੇ ਆਪਣੇ ਚਰਨਾਂ ਨਾਲ ਹੀ ਜੋੜਨ। ਅਤੇ ਹੁਣ ਗੁਰੂ ਘਰ ਦੇ ਹਜ਼ੂਰੀ ਦਾ ਗੇਤਾ ਭਾਈ ਬਰਿਆਮ ਸਿੰਘ ਦਾ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਜੀ।

ਵਾਹਿਗੁਰੂ ਜੀ ਦੇ ਅਟਲ ਬਾਣੀ ਅਨੁਸਾਰ ਬੀਬੀ ਰਵਿੰਦਰ ਕੌਰ ਜੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਹਨਾਂ ਦੀ ਆਤਮਕ ਕਲਿਆਣਤਾ ਵਾਸਤੇ ਤੁਰਕੀ ਬਾਣੀ ਦੇ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਇਸ ਵੇਲੇ ਆਪਾਂ ਸਾਰੇ ਵਿਛੜੀ ਆਤਮਾ ਦੇ ਪ੍ਰਤੀ ਵੈਰਾਗਮੇ ਕੀਰਤਨ ਅਤੇ ਬੇਨਤੀਆਂ ਕਰ ਰਹੇ ਹਾਂ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਵਿਛੜੀ ਆਤਮਾ ਨੂੰ ਸਦੀਵ ਕਾਲ ਲਈ ਪਵਿੱਤਰ ਚਰਨਾਂ ਕਮਲਾਂ ਵਿਖੇ ਮਿਲ ਲੈਣ, ਆਵਾਗਮਨ ਤੋਂ ਮੁਕਤ ਕਰਕੇ ਚਰਨਾ ਸਮਾਜ ਬਖਸ਼ਣ, ਪਿੱਛੇ ਪਰਿਵਾਰ ਵਿੱਚ ਸ਼ਬਦ ਬਾਣੀ ਦਾ ਆਸਰਾ ਬਖਸ਼ਿਸ਼ ਕਰਕੇ ਪਾਣੀ ਵਿੱਚ ਰਹਿਣ ਦੀ ਸਮਰੱਥ ਬਖਸ਼ਣ। ਥੋੜ੍ਹੇ ਜਿਹੇ ਮਿੰਟਾਂ ਵਾਸਤੇ ਗਿਆਨੀ ਦਰਸ਼ਨ ਸਿੰਘ ਜੀ ਆਪ ਜੀ ਨਾਲ ਸ਼ਬਦ ਦੀ ਵਿਚਾਰ ਪਾਉਣਗੇ। ਪਿਆਰ ਸਾਹਿਬ ਸਰਵਣ ਕਰੀਏ, ਉਪਰੰਤ ਆਪਾਂ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਤਿਤ ਪਾਵਨ ਭਗਤ ਵਛਲ ਹਲਤ ਪਲਤ ਕੇ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਅਤੇ ਇਹਨਾਂ ਦੀ ਧਰਮ ਸੁਪਤਨੀ ਬੀਬੀ ਰਵਿੰਦਰ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਵਾਹਿਗੁਰੂ ਦੇ ਭਾਣੇ ਵਿੱਚ ਸੁਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੇ ਵਰਤਾਏ ਹੋਏ ਅਟਲ ਭਾਣੇ ਅਨੁਸਾਰ ਪਿਛਲੇ ਦਿਨੀ ਬੀਬੀ ਰਵਿੰਦਰ ਕੌਰ ਜੀ ਜਿਨੀ ਸੁਵਾਸਾਂ ਰੂਪੀ ਪੂੰਜੀ ਵਾਹਿਗੁਰੂ ਜੀ ਨੇ ਧੁਰੋਂ ਬਖਸ਼ੀ ਸੀ ਉਹਨੂੰ ਭੋਗਦੇ ਹੋਏ ਸੰਪੂਰਨ ਕਰਦੇ ਹੋਏ ਪੰਜ ਭੂਤਕ ਸਰੀਰ 'ਤੇ ਆ ਗਏ ਸਨ। ਜੀਵਾਂ ਦਾ ਜੀਵਨ ਅਤੇ ਜੀਵਨ ਦਾ ਅੰਤ ਇਹ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਹੈ। ਮੌਤ ਅਟੱਲ ਸੱਚਾਈ ਹੈ, ਇਹ ਆਪਾਂ ਨੂੰ ਪਤਾ ਹੈ। ਹੁਕਮੇ ਜੰਮਣ ਹੁਕਮੇ ਮਰਨਾ ਪਹਿਲੇ ਸ਼ਬਦ ਤੁਸੀਂ ਇਹ ਸੁਣੇ ਨੇ। ਕੋਈ ਬਹੁਤ ਹੀ ਲੰਬੀ ਉਮਰ ਲਿਖਾ ਕੇ ਤੁਰੋਂ ਆਉਂਦੇ ਨੇ, ਕੋਈ ਥੋੜ੍ਹੀ ਲਿਖਾ ਕੇ ਆਉਂਦੇ ਨੇ, ਲੇਕਿਨ ਜਿਸ ਵੇਲੇ ਜਨਮ ਹੁੰਦਾ ਜਨਮ ਤੋਂ ਪਹਿਲਾਂ ਹੀ ਮੌਤ ਜਿਹੜੀ ਹੈ ਤਸਦੀਕ ਹੋ ਜਾਂਦੀ ਹੈ, ਲੇਖ ਪੈ ਜਾਂਦੇ ਨੇ। ਮਰਨ ਲਿਖਾਏ ਮੰਡਲ ਮਹਿਆਏ, ਮਰਨਾ ਲਿਖਾ ਕੇ ਮੰਡਲ ਦੇ ਵਿੱਚ ਸੰਸਾਰ ਵਿੱਚ ਸਾਰੇ ਜੀਵ ਆਏ ਨੇ। ਉਹਦੇ ਮੁਤਾਬਕ ਹੀ ਸਵਾਸਾਂ ਦੀ ਜਿੰਨੀ ਗਿਣਤੀ ਹੁੰਦੀ ਧੁਰੋਂ ਬਖਸ਼ੀ ਹੋਈ ਉਹਦੇ ਮੁਤਾਬਕ ਹੀ ਜੀਵ ਸਵਾਸ ਭੋਗਦੇ ਨੇ। ਸਵਾਸ ਹੀ ਮਨਿਆਦ ਹਨ। ਸਰੀਰ ਬਲਵਾਨ ਹੋਵੇ, ਤਕੜਾ ਹੋਵੇ, ਕਮਜ਼ੋਰ ਹੋਵੇ, ਜ਼ਿੰਦਗੀ ਜੀਣ ਦਾ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਸਵਾਸ ਹੀ ਆਧਾਰ ਨੇ ਇਹ ਪੰਜ ਭੂਤਕ ਸਰੀਰ ਦੇ, ਇਹ ਖੱਲੜੇ। ਜਦੋਂ ਪੰਜਾਬੀ ਪੜ੍ਹਾਈ ਜਾਂਦੀ ਹੈ ਹੁਣ ਸਕੂਲਾਂ ਦੇ ਵਿੱਚ, ਪਹਿਲੀ ਗੱਲ ਤਾਂ ਇਹ ਹੈ ਵੀ ਹੁਣ ਪੰਜਾਬੀ ਪੰਜਾਬੀਆਂ ਨੂੰ ਭੁੱਲ ਗਈ ਹੈ। ਨਾ ਟੀਚਰਾਂ ਨੂੰ ਆਪ ਸਹੀ ਆਉਂਦੀ ਹੈ, ਨਾ ਉਹ ਪੜ੍ਹਾਉਂਦੇ ਨੇ। ਇਹ ਮੈਂ ਤਾਂ ਕਹਿ ਰਿਹਾ, ਜਿਹੜੀ ਪੰਗਤੀ ਦੀ ਮੈਂ ਵਿਆਖਿਆ ਕਰਨੀ ਹੈ ਉਹ ਪੰਗਤੀ ਹੈ ਹੀ ਉਸ ਅੱਖਰ ਤੋਂ ਆ ਜਿਹੜਾ ਬਹੁਤ ਥੋੜ੍ਹਿਆਂ ਨੂੰ ਆਉਂਦਾ ਹੈ, ਟੀਚਰਾਂ ਨੂੰ ਵੀ ਨਹੀਂ ਆਉਂਦਾ। ਔਰ ਉਹਦੇ ਵਿੱਚ ਤਾਂ ਇਹ ਵੀ ਲਿਖ ਦਿੱਤਾ ਵੀ ਨੰਗਾ ਖਾਲੀ ਹੈ, ਨੰਗਾ ਖਾਲੀ ਸਹੀ, ਰਾੜਾ ਖਾਲੀ ਸਹੀ, ਐਵੇਂ ਹੀ ਛੱਡ ਦਿੱਤਾ ਇਹਨਾਂ ਅੱਖਰਾਂ ਨੂੰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੀਏ, ਮਹਾਰਾਜ ਕਹਿੰਦੇ ਖਾਲੀ ਨਹੀਂ, ਜਿੰਨਾ ਗਿਆਨ ਇਹਨਾਂ ਅੱਖਰਾਂ ਤੋਂ ਦਿੱਤਾ ਬੰਦੇ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਨੇ। ਭਾਵੇਂ ਆਮ ਬੰਦਾ ਹੋਵੇ ਅਤੇ ਭਾਵੇਂ ਮੇਰੇ ਵਰਗਾ ਚਾਰ ਅੱਖਰ ਪੜ੍ਹਿਆ ਗਿਆਨੀ ਹੋਵੇ ਸਟੇਜ 'ਤੇ ਬੋਲਣ ਵਾਲਾ, ਇਹ ਨੰਗਾ ਸਾਰਿਆਂ ਦੀਆਂ ਅੱਖਾਂ ਖੋਲ੍ਹ ਦਿੰਦਾ। ਜਿਹਨੂੰ ਕਹਿੰਦੇ ਖਾਲੀ ਹੈ ਜੀ, ਜਵਾਕਾਂ ਨੂੰ ਪੜ੍ਹਾਉਣ ਲੱਗੇ ਨੰਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ ਰਾਹੀਂ ਦੱਸਿਆ ਸਾਨੂੰ ਵੀ ਜ਼ਿੰਦਗੀ ਕੀ ਹੈ। ਨੰਗਾ ਗਿਆਨ ਨਹੀਂ ਮੁੱਖ ਬਾਤੋ, ਨੰਗਾ ਕਹਿੰਦਾ ਵੀ ਕੇਵਲ ਮੁੱਖ ਦੀਆਂ ਗੱਲਾਂ ਕਰਨ ਨਾਲ ਗਿਆਨ ਨਹੀਂ ਜੇ ਪ੍ਰਾਪਤ ਹੁੰਦਾ। ਮੁੱਖ ਤੋਂ ਤਾਂ ਬਹੁਤ ਗਿਆਨੀ ਬਣ ਜਾਂਦੇ ਆ ਜਿਨ੍ਹਾਂ ਨੂੰ ਲੋਕ ਕਮਾਈ ਨਾ ਹੋਣ ਕਰਕੇ ਲੜਾਈਆਂ ਝਗੜੇ ਖੜ੍ਹੇ ਕਰਦੇ ਨੇ, ਖੁਸ਼ਕ ਗਿਆਨ ਹੋਣ ਕਰਕੇ, ਭਗਤੀ ਨਾ ਹੋਣ ਕਰਕੇ ਚੁੰਚ ਗਿਆਨੀ ਵੀ ਲੋਕ ਫਿਰ ਕਹਿਣ ਲੱਗ ਪੈਂਦੇ ਨੇ। ਨੰਗੇ ਅੱਖਰ ਦੁਆਰਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਵੀ ਨੰਗਾ ਗਿਆਨ ਨਹੀਂ ਮੁੱਖ ਬਾਤਾਓ, ਮੁੱਖ ਤੋਂ ਗੱਲਾਂ ਕਰਨ ਨਾਲ ਤੈਨੂੰ ਗਿਆਨ ਨਹੀਂ ਹੋਵੇਗਾ। ਆਤਮਾ ਦਾ ਗਿਆਨ, ਸੱਚਾ ਅਤੇ ਸੁੱਚਾ ਗਿਆਨ ਜਿਹਦੇ ਵਿੱਚ ਲੋਕ ਅਤੇ ਪ੍ਰਲੋਕ ਸੁਹੇਲਾ ਹੈ, ਏਡਾ ਵੱਡਾ ਗਿਆਨ ਦਿੱਤਾ, ਹੋਰ ਵਿਆਖਿਆ ਕਰਨ ਦਾ ਟਾਈਮ ਨਹੀਂ ਹੈ ਪੂਰੇ ਸਲੋਕ ਦੇ। ਔਰ ਗਿਆਨੀ ਕੌਣ ਹੈ ਵੀ ਕਿਹਾ ਇਸੇ ਵਿੱਚ, ਗਿਆਨੀ ਰਹਿਤ ਆਗਿਆ ਦ੍ਰਿੜ ਜਾਕ ਹੈ,
ਕੋਈ ਗਿਆਨਵਾਨ ਹੈ ਨੰਗੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਆਗਿਆ ਦ੍ਰਿੜ ਜਾਗ ਜਿਹੜਾ ਰਹਿਤ ਵਿੱਚ ਰਹਿੰਦਾ ਹੈ ਅਤੇ ਗੁਰੂ ਦੀ ਬਖਸ਼ੀ ਆਗਿਆ ਨੂੰ ਪ੍ਰਪੱਕ ਕੀਤਾ ਵਾ ਜਿਹੜਾ ਗੁਰਮੁਖ ਨਾਮਦਾਨ ਇਸ਼ਨਾਨ ਦਾ ਧਾਰਨੀ ਹੋ ਗਿਆ ਵਾ ਉਹ ਗਿਆਨਵਾਨ ਉਹ ਗਿਆਨੀ ਹੈ ਇਹ ਵੀ ਦੱਸਿਆ ਵੀ ਅਸਲ ਗਿਆਨੀ ਕੌਣ ਆ ਪ੍ਰਵਾਨ ਹੈ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੜਾੜਾ ਗੁਰਮੁਖ ਅੜਾੜ ਮਿਟਾਈ ਅੜਾੜੇ ਤੋਂ ਵੀ ਕਹਿ ਦਿੱਤਾ ਜਿਹੜੇ ਗੁਰਮੁਖ ਨੇ ਉਹ ਈਰਖਾ ਮਿਟਾ ਦਿੰਦੇ ਨੇ ਈਗੋ ਈਗੋ ਛੱਡ ਦਿੰਦੇ ਨੇ ਅੜਾੜੇ ਅੱਖਰ ਤੋਂ ਇਹ ਗੁਰਮੁਖਾਂ ਨੂੰ ਏਡਾ ਵੱਡਾ ਗਿਆਨ ਦੇ ਦਿੱਤਾ ਰਹੋ ਵਿਚਾਰ ਸੱਚੇ ਪਾਤਸ਼ਾਹ ਜੀ ਇਹ ਇਸੇ ਅੱਖਰ ਦੁਆਰਾ ਕਿਹਾ ਨਾਣ ਘਾਲੇ ਸਭ ਦਿਵਸ ਸਾਸ ਨਹਿ ਵਧਨ ਘਟਨ ਤਿਲ ਸਾਰ ਨੰਗੇ ਅੱਖਰ ਦੁਆਰਾ ਜਿੰਨੇ ਜੀਵ ਇੱਥੇ ਆਏ ਨੇ ਉਹਨਾਂ ਦੇ ਦਿਨ ਅਤੇ ਸਵਾਸ ਗਿਣ ਕੇ ਭੇਜੇ ਨੇ ਨਣ ਨੰਗਾ ਗਿਣਤੀ ਕਰਕੇ ਨਣ ਘਾਲੇ ਸਭ ਦਿਵਸ ਸਾਸ ਨੇ ਵਧਨ ਘਟਨ ਤਿਲ ਸਾਰ ਜਿੰਨੇ ਵਾਹਿਗੁਰੂ ਨੇ ਧੁਰੋਂ ਇੰਨੇ ਦਿਨ ਜੀਣਾ ਅਤੇ ਇੰਨੇ ਦਿਨਾਂ ਵਿੱਚ ਇੰਨੇ ਹਜ਼ਾਰਾਂ ਲੱਖਾਂ ਸਵਾਸ ਇਹਨੇ ਲੈਣੇ ਨੇ ਇੰਨੀ ਜ਼ਿੰਦਗੀ ਸਭ ਦੇ ਗਿਣ ਕੇ ਭੇਜੇ ਨੇ ਇੱਥੇ ਜੀ ਨਣ ਘਾਲੇ ਸਭ ਦਿਵਸ ਸਾਸ ਨਹਿ ਵਧਨ ਘਟਨ ਤਿਲ ਸਾਰ ਉਹ ਜਿੰਨੇ ਗਿਣਤੀ ਦੇ ਮਹਾਰਾਜ ਨੇ ਦਿੱਤੇ ਨੇ ਧੁਰੋਂ ਮੌਤ ਨਿਯਤ ਕੀਤੀ ਗਿਣ ਕੇ ਉਹ ਤੋਂ ਤਿਲ ਜਿੰਨੇ ਵੀ ਸਵਾਸ ਕਿਸੇ ਜੀਵ ਦੇ ਵੱਧਦੇ ਘਟਦੇ ਨਹੀਂ ਹਨ ਇਹ ਵਧਣ ਅਤੇ ਘਟਣ ਵਾਲੇ ਨਹੀਂ ਹਨ ਇਹ ਵੱਖਰੀ ਗੱਲ ਹੈ ਵੀ ਇਹਨਾਂ ਨੂੰ ਵਰਤਣਾ ਕਿਵੇਂ ਹੈ ਗੁਰਮੁਖਾਂ ਨੂੰ ਵਰਤਣੇ ਆ ਜਾਂਦੇ ਨੇ ਬਹੁਤ ਘੱਟ ਸੌਂਦੇ ਨੇ ਗੁਰਮੁਖ ਸਾਂਭ ਲੈਂਦੇ ਨੇ ਸਵਾਸ ਮਨਮੁਖ ਜਿਹੜੇ ਉਹ ਗਵਾ ਕੇ ਚਲੇ ਜਾਂਦੇ ਨੇ ਮਨਮੁਖ ਚੱਲੇ ਮੂਲ ਗਵਾਏ ਜੀ ਉਹ ਵੀ ਕਿਹਾ ਸਵਾਸਾਂ ਰੂਪੀ ਮੂਲ ਜੀਵਨ ਲੋਰ ਹੈ ਭਰਮ ਮੋਹ ਨਾਨਕ ਤੇ ਉਹ ਗੁਵਾਰ ਨੰਗੇ ਅੱਖਰ ਦੁਆਰਾ ਜਿਹੜੇ ਜੀਵ ਜੀਵਾਂ ਦੇ ਚਲੇ ਜਾਣ 'ਤੇ ਹੈ ਅਤੇ ਵਾਹਿਗੁਰੂ ਦੀ ਆਗਿਆ ਵਿੱਚ ਜੀਵਨ ਲੋਰਦੇ ਨੇ ਵੀ ਕਿਉਂ ਹੋਇਆ ਵਾਹਿਗੁਰੂ ਨੂੰ ਉਲਾਂਭੇ ਦਿੰਦੇ ਨੇ ਦੁਖੀ ਹੁੰਦੇ ਨੇ ਭਰਮ ਮੋਹ ਮੋਹ ਦੇ ਵਿੱਚ ਭਰਮ ਕੇ ਮੋਹ ਬੜਾ ਪ੍ਰਬਲ ਹੈ ਪਾਣੀ ਦੇ ਉਲਟ ਜੀਵ ਮੋਇਆ ਹੋਇਆ ਹੀ ਜਾਂਦਾ ਹੈ ਜੀਵਨ ਲੋਰ ਹੈ ਭਰਮ ਮੋਹ ਨਾਨਕ ਤੇ ਉਹ ਗਵਾਰ ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਧਾਰਮਿਕ ਗਿਆਨ ਨਹੀਂ ਹੈ ਬੇਸਮਝੀ ਹੈ ਗਿਆਨ ਨਹੀਂ ਲਿਆ ਹੈ ਸਾਰੇ ਜੀਵਾਂ ਦੇ ਸਵਾਸ ਮਹਾਰਾਜ ਨੇ ਦਿੱਤੇ ਨੇ ਆਪਾਂ ਬਾਣੀ ਸੁਣਦੇ ਰਾਮਕਲੀ ਸੱਦ ਭਾਣਾ ਤਿੰਨ ਤਰ੍ਹਾਂ ਦਾ ਤਿੰਨ ਤਰ੍ਹਾਂ ਦਾ ਭਾਣਾ ਜਿਹੜਾ ਮੰਨਦਾ ਹੈ ਸਵੀਕਾਰ ਕਰਦਾ ਉਹ ਹੀ ਗੁਰਸਿੱਖ ਹੈ ਉਹੀ ਗੁਰਮੁਖ ਆ ਉਹੀ ਪ੍ਰਵਾਨ ਆ ਗੁਰੂ ਜੀ ਦੇ ਦਰ 'ਤੇ ਇੱਕ ਭਾਣਾ ਅਕਾਲ ਪੁਰਖ ਦਾ ਵਾਹਿਗੁਰੂ ਦਾ ਵਰਤਾਇਆ ਹੋਇਆ ਇਹੋ ਜਿਹਾ ਸਮਾਂ ਅਤ ਦੁੱਖ ਦਾ ਸਮਾਂ ਅਤ ਸੁੱਖ ਦਾ ਸਮਾਂ ਦੁੱਖ ਸੁੱਖ ਹੈ ਜੀ ਦੇ ਅਕਾਲ ਪੁਰਖ ਦਾ ਭਾਣਾ ਹੈ ਸੱਚੀ ਸਰਕਾਰ ਦਾ ਟੱਲ ਫੈਸਲਾ ਹੈ ਮੌਤ ਤਾਂ ਹੀ ਸ਼ਬਦ ਸੁਣੇ ਨੇ ਹਰ ਜੀਉ ਸਭ ਕੋ ਤੇਰਾ ਵਸ ਅਸਾਂ ਜ਼ੋਰ ਨਾ ਹੀ ਜੇ ਕਰ ਕਿਛ ਹਮਸਾਕਾ ਜੋ ਭਾਵ ਹੈ ਤੇ ਵੈ ਬਖਸ਼ ਇੱਥੇ ਬੰਦੇ ਦੇ ਹੱਥ ਖੜੇ ਨੇ ਬੜਾ ਕੁਝ ਕਰ ਲਿਆ ਸਾਇੰਸ ਨੇ ਪਰ ਇਸ ਭਾਣੇ ਅੰਦਰ ਮੌਤ ਦੇ ਅੱਗੇ ਹੱਥ ਖੜੇ ਨੇ ਸਭ ਦੇ ਇਹ ਸੱਚੀ ਸਰਕਾਰ ਦਾ ਰਾਖਵਾਂ ਫੈਸਲਾ ਹੈ ਉਹਦੇ ਹੱਥ ਵਿੱਚ ਇੱਕ ਭਾਣਾ ਇਹ ਅਕਾਲ ਪੁਰਖ ਦਾ ਜਿਹੜਾ ਸਤਿਗੁਰਾਂ ਆਪ ਮੰਨਿਆ ਹੈ ਤੱਤੀ ਤਵੀ 'ਤੇ ਬਹਿ ਗਏ ਸਤਿਗੁਰ ਮੰਨ ਕੇ ਰੱਬ ਦਾ ਭਾਣਾ ਗੁਰੂ ਅਮਰਦਾਸ ਜੀ ਜਿਸ ਵੇਲੇ ਪੰਜ ਭੂਤਕ ਸਰੀਰ ਤਿਆਗਦੇ ਨੇ ਸ਼੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਸੱਚੇ ਪਾਤਸ਼ਾਹ 1574 ਈਸਵੀ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਿਆਈ ਬਖਸ਼ ਕੇ ਤਾਂ ਉਸ ਵੇਲੇ ਮਹਾਰਾਜ ਜੀ ਨੇ ਦੋ ਤਰ੍ਹਾਂ ਦਾ ਭਾਣਾ ਤਾਂ ਰਾਮਕਲੀ ਸੱਦ ਵਿੱਚ ਹੀ ਦਰਸਾ ਦਿੱਤਾ ਜਿਹੜਾ ਆਪਾਂ ਬਾਣੀ ਸੁਣੀ ਉਹਦੇ ਵਿੱਚ ਦੱਸਿਆ ਵੀ ਸਤਿਗੁਰੂ ਅਤੇ ਭਗਤ ਸਤਿਗੁਰੂ ਪੂਰਾ ਪੁਰਖ ਅਤੇ ਭਗਤ ਕੌਣ ਹੁੰਦੇ ਨੇ ਉਹ ਹੀ ਨੇ ਪੂਰਾ ਸਤਿਗੁਰੂ ਉਹ ਹੀ ਭਗਤ ਹੈ ਜਿਹੜਾ ਵਾਹਿਗੁਰੂ ਦਾ ਭਾਣਾ ਮੰਨਦਾ ਹੈ ਡੋਲਦਾ ਨਹੀਂ ਭਾਣੇ ਵਿੱਚ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵ ਹੈ
ਜਿਹਨੂੰ ਹਰੀ ਵਾਹਿਗੁਰੂ ਦਾ ਭਾਣਾ ਪਾਉਂਦਾ ਚੰਗਾ ਲੱਗਦਾ ਹੈ। ਇਸੇ ਬਾਣੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਦੋਹਤੇ ਸਤਿਗੁਰੂ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅਸਹਿ ਤੇ ਅਕਹਿ ਤਸੀਹ ਝੱਲ ਲਏ, ਤਤੀਆਂ ਤਵੀਆਂ ਤੱਕ ਬੈਠ ਗਏ ਸਰਬ ਸ਼ਕਤੀਮਾਨ ਹੁੰਦੇ ਹੋਏ। ਪਰ ਨਾਨਾ ਸਤਿਗੁਰੂ ਦੇ ਪਾਏ ਹੋਏ ਪੂਰਨੇ ਵੀ ਸਤਿਗੁਰੂ ਦੀ ਅਵਸਥਾ ਕਿੱਡੀ ਵੱਡੀ ਹੈ। ਜੋ ਰੱਬ ਦਾ ਭਾਣਾ ਮੰਨਦਾ ਸਵੀਕਾਰ ਕਰਦਾ ਉਹ ਪੂਰਾ ਗੁਰੂ ਹੈ। ਇਹ ਤੁਲਨਾ ਦੇ ਗਏ ਸੀ ਗੁਰੂ ਅਮਰਦਾਸ ਜੀ ਅਤੇ ਉਹਨਾਂ ਕਰਕੇ ਵਿਖਾਈ ਹੈ। ਕੋਈ ਬਹਿਜੂ ਦੇਹ ਧਾਰੀ ਆ ਜਿਹੜਾ ਗੁਰੂ ਖਵਾਉਂਦਾ ਬਰਾਬਰ, ਚੀਕਾਂ ਨਾ ਪੈ ਜਾਣ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨਾਂ ਦੇ ਥਾਂ ਗੁਰੂ ਹੁੰਦਿਆਂ ਪੂਰੇ ਭਾਣਾ ਮੰਨ ਕੇ ਵਿਖਾਇਆ, ਨਾਨੇ ਦੇ ਬੋਲਾਂ ਨੂੰ ਪੂਰਾ ਕੀਤਾ ਹੈ। ਨਾਨੇ ਸਤਿਗੁਰੂ ਦੇ ਇੱਕ ਇਹ ਭਾਣਾ ਹੈ ਜਿਹੜਾ ਸਤਿਗੁਰਾਂ ਵੀ ਮੰਨਿਆ ਅਕਾਲ ਪੁਰਖ ਦਾ। ਦੂਜਾ ਭਾਣਾ ਸਿੱਖ ਦੇ ਵਾਸਤੇ ਗੁਰੂ ਦਾ ਭਾਣਾ ਹੈ, ਗੁਰੂ ਦੀ ਆਗਿਆ, ਗੁਰੂ ਦੀ ਰਹਿਤ ਮਰਿਆਦਾ ਵਿੱਚ ਰਹਿਣਾ ਜਿਹੜਾ ਇਹ ਭਾਣਾ ਹੈ। ਇਸੇ ਸ਼ਬਦ ਵਿੱਚ ਮਹਾਰਾਜ ਜੀ ਨੇ ਕਿਹਾ, ਸਤਿਗੁਰ ਭਾਣਾ ਆਪਣਾ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਗੁਰੂ ਅਮਰਦਾਸ ਜੀ ਨੇ ਅਗਾਂਹ ਜਾ ਕੇ ਪੰਗਤੀਆਂ ਨੇ ਆਪਣੇ ਅਕਾਲ ਚਲਾਉਣੇ ਵੇਲੇ ਸਾਰਿਆਂ ਨੂੰ ਇਕੱਠੇ ਕੀਤਾ, ਪਰਿਵਾਰ ਨੂੰ, ਪੁੱਤ ਪੋਤਰਿਆਂ ਨੂੰ, ਵੱਡਾ ਪਰਿਵਾਰ ਸੀ ਪੜੋਤਰਿਆਂ ਨੂੰ, ਆਪਣਾ ਭਾਣਾ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਸੀ। ਸਤਿਗੁਰ ਭਾਣਾ ਆਪਣਾ ਬਹਿ ਪਰਿਵਾਰ ਸਦਾਇਆ, ਕਿਹਾ ਕਿ ਵੀ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾ, ਮਤ ਸਾਡੇ ਚਲਾਣੇ ਪਿੱਛੋਂ ਕੋਈ ਰੋਵੇ। ਤੁਸੀਂ ਸਾਨੂੰ ਇੰਨੇ ਸੁੱਖ ਦਿੱਤੇ ਸੀ, ਸੁੱਖ ਯਾਦ ਕਰ ਕਰ ਇਹ ਸਹੂਲਤਾਂ ਦਿੱਤੀਆਂ ਹੋਈਆਂ, ਬਖਸ਼ੀਆਂ ਹੋਈਆਂ ਗੁਰੂ ਦੀਆਂ। ਗੋਇੰਦਵਾਲ ਸਾਹਿਬ ਨੂੰ ਬੈਕੁੰਠ ਬਣਾ ਦਿੱਤਾ ਸੀ ਗੁਰੂ ਅਮਰਦਾਸ ਜੀ ਨੇ, ਬੈਕੁੰਠ। ਐਵੇਂ ਤੁਸੀਂ ਰੱਬ ਦੇ ਉਲਟ ਰੋਈ ਜਾਵੋ, ਧੋਈ ਜਾਵੋ ਆਪਣੇ ਆਪ ਨੂੰ, ਨਹੀਂ। ਸਾਨੂੰ ਗੁਰੂ ਦਾ ਭਾਣਾ ਹੈ, ਸਾਨੂੰ ਪਿਆਰਾ ਉਹ ਚੀਜ਼ ਸਿੱਖ ਲੱਗੇਗਾ ਜਿਹੜਾ ਵਾਹਿਗੁਰੂ ਦੇ ਉਲਟ ਨਹੀਂ ਜਾਵੇ। ਬਾਣੀ ਪੜ੍ਹੇਗਾ, ਕਥਾ ਕੀਰਤਨ ਨਾਲ ਜੁੜੇਗਾ, ਸਾਡੇ ਪਰਥਾਏ। ਸਤਿਗੁਰ ਭਾਣਾ ਆਪਣਾ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਉਹ ਸਾਨੂੰ ਮੁੱਢੋਂ ਹੀ ਚੰਗਾ ਨਹੀਂ ਲੱਗੇਗਾ, ਸਾਡੀ ਖੁਸ਼ੀ ਨਹੀਂ ਹੋਵੇਗੀ। ਇਹ ਹਦਾਇਤ ਕੀਤੀ ਸੀ ਵੀ ਰੋਣਾ ਨਹੀਂ ਕਿਸੇ ਤਰ੍ਹਾਂ ਵੀ ਸਿੱਖ ਨੇ ਪ੍ਰਾਣੀ ਦੇ ਚੜ੍ਹਾਏ ਕਰ। ਦੂਜਾ ਭਾਣਾ ਇਹ ਹੈ ਅਤੇ ਤੀਜਾ ਭਾਣਾ ਹੈ ਗੁਰੂ ਦੀ ਮਰਿਆਦਾ, ਗੁਰਮਤ, ਅਤੇ ਆਪਣਾ ਭਾਣਾ ਵੀ ਹੈ ਬੰਦੇ ਦਾ। ਆਪਣੇ ਮਨ ਦੇ ਮਗਰ ਲੱਗ ਕੇ, ਮਨ ਦੀ ਮਤ ਮਗਰ ਚੱਲਣਾ, ਗੁਰੂ ਦੀ ਮਤ ਛੱਡ ਕੇ ਆਪ ਹੁਦਰਾ ਹੋ ਕੇ ਚੱਲਣਾ, ਮਨ ਦੇ ਸੁਭਾਅ ਮੁਤਾਬਕ ਚੱਲਣਾ, ਮਨ ਮੁੱਖ ਪੁਣਾ ਰੱਖਣਾ, ਇਹ ਆਪਣਾ ਭਾਣਾ ਹੈ। ਇਹ ਵੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਮੁੱਖ ਵਾਕਾਂ ਵਿੱਚ ਤੁਸੀਂ ਪੜ੍ਹਿਆ ਅਤੇ ਵਿਚਾਰਿਆ ਹੋਵੇਗਾ, ਕਿਹਾ ਕਿ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਗੁਰੂ ਦਾ ਪਿਆਰਾ ਸੋ ਸਿੱਖ, ਸਿੱਖ ਹੋਈ ਸਖਾ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਸੰਬੰਧੀ ਹੈ, ਪਿਆਰਾ ਹੈ, ਗੁਰੂ ਨੂੰ ਸੰਬੰਧੀਆਂ ਵਾਂਗ ਆ। ਸੋ ਸਿੱਖ ਸਖਾ ਬੰਦਪ ਹੈ ਭਾਈ, ਬੰਦ ਤੋਂ ਅਰਥ ਹੁੰਦਾ ਸੰਬੰਧ, ਰਿਸ਼ਤੇਦਾਰੀ, ਪਾ ਤੋਂ ਅਰਥ ਹੁੰਦਾ ਪਈ ਹੋਈ, ਜਿਹਦੇ ਨਾਲ ਵਿਸ਼ੇਸ਼ ਕਰਕੇ ਬੰਦਪ, ਸੰਬੰਧੀ, ਰਿਸ਼ਤੇਦਾਰ। ਗੁਰੂ ਨੂੰ, ਗੁਰੂ ਦਾ ਉਹੀ ਸੰਬੰਧੀ ਆ, ਉਹੀ ਰਿਸ਼ਤੇਦਾਰ ਆ। ਸੋ ਸਿੱਖ ਸਖਾ ਬੰਦਪ ਹੈ ਭਾਈ, ਕੋਈ ਗੁਰੂ ਦਾ ਭਰਾ ਹੈ, ਜਿਵੇਂ ਸਕਾ ਭਰਾ ਹੁੰਦਾ ਹੈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਸਿੱਖ ਸਿੱਖੀ ਕਮਾਉਂਦਾ ਹੋਇਆ ਗੁਰੂ ਦੇ ਭਾਣੇ ਵਿੱਚ ਆ ਜਾਂਦਾ ਹੈ, ਮਨ ਕਰਕੇ ਵੀ, ਤਨ ਕਰਕੇ ਵੀ, ਧਨ ਕਰਕੇ ਵੀ, ਤਨ ਮਨ ਧਨ ਗੁਰੂ ਨੂੰ ਸੌਂਪ ਕੇ ਜ਼ਿੰਦਗੀ ਬਤੀਤ ਕਰਦਾ ਹੈ, ਜੇ ਗੁਰ ਕੇ ਭਾਣੇ ਵਿੱਚ ਆਵੇ, ਗੁਰੂ ਦੀ ਆਗਿਆ ਵਿੱਚ ਆ ਜਾਂਦਾ ਹੈ। ਆਪਣਾ ਭਾਣਾ ਜੋ ਚੱਲਾ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪ ਹੁਦਰਾ ਹੋ ਕੇ ਸਿੱਖ ਚੱਲਦਾ ਹੈ ਮਨ ਦੇ ਮਗਰ ਲੱਗ ਕੇ, ਉਹ ਵਿਛੜ ਕੇ ਵਾਹਿਗੁਰੂ ਦੇ ਨਾਮ ਨਾਲੋਂ, ਗੁਰੂ ਨਾਲੋਂ ਗੁਰੂ ਦੀ ਖੁਸ਼ੀ ਨਹੀਂ ਹੋਵੇਗੀ, ਲੋਕ ਪਰਲੋਕ ਵਿੱਚ ਚੋਟਾਂ ਖਾਵੇਗਾ, ਮਾਰਾਂ ਖਾਵੇਗਾ।

ਸਿੱਖੀ ਹੈ ਸਾਰੇ ਸੁੱਖ ਹੀ ਵਰਤਾ ਦਿੰਦੇ ਨੇ ਸੱਚੇ ਪਾਤਸ਼ਾਹ ਜਿਹਨੇ ਸੁਆਸ ਵਾਹਿਗੁਰੂ ਨੇ ਦਿੱਤੇ ਸੀ ਉਹਨੇ ਉਹਨਾਂ ਨੇ ਸੰਪੂਰਨ ਕੀਤੇ ਨੇ ਔਰ ਆਪਣੀਆਂ ਜ਼ਿੰਮੇਵਾਰੀਆਂ ਬੱਚੀਆਂ ਨੂੰ ਗੁਰਮਤ ਦੇ ਧਾਰਨੀ ਬਣਾਉਣਾ ਬਾਣੀ ਬਾਣੇ ਦੇ ਪਹਿਲਾਂ ਟੀਚਰ ਮਾਤਾ ਹੀ ਹੁੰਦੀ ਹੈ ਮਾਤਾ ਕੋਲ ਹੀ ਬੱਚੇ ਉਹਦੀ ਗੋਦ ਵਿੱਚ ਹੀ ਖੇਲਦੇ ਨੇ ਹਰ ਵਕਤ ਨਿਗਾਹ ਵਿੱਚ ਰਹਿੰਦੇ ਨੇ ਮਾਤਾ ਚਾਹੇ ਬੱਚੇ ਨੂੰ ਗੁਰਮੁਖ ਬਣਾ ਸਕਦੀ ਹੈ ਮਾਤਾ ਚਾਹੇ ਮਨਮੁਖ ਬਣਾ ਸਕਦੀ ਹੈ ਜੇ ਉਹਦਾ ਆਪਦਾ ਜੀਵਨ ਆ ਉਹਦਾ ਅਸਰ ਪੈਣਾ ਅਵਸ਼ ਬੱਚੀਆਂ ਤਿਆਰ ਪ੍ਰਤਿਆਰ ਨੇ ਬਾਣੀ ਬਾਣੇ ਦੀਆਂ ਧਾਰਨੀ ਨੇ ਸਿਆਣੀਆਂ ਨੇ ਭਚੰਗੀ ਛੋਟਾ ਸਤਿਗੁਰੂ ਕਿਰਪਾ ਕਰਨ ਸੌ ਚੜ੍ਹਦੀ ਕਲਾ ਵਾਲਾ ਜੀਵਨ ਇਹਨਾਂ ਨੂੰ ਹੌਂਸਲਾ ਆਪਣੀ ਨਾਮ ਬਾਣੀ ਬਾਣੇ ਦਾ ਆਸਰਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਭਾਈ ਸਾਹਿਬ ਨੂੰ ਜ਼ਿੰਮੇਵਾਰੀਆਂ ਬਹੁਤ ਨੇ ਇਹਨਾਂ ਬੱਚਿਆਂ ਦੀਆਂ ਸਵਾਦ ਸਾਰੀਆਂ ਨਿਭਾਉਣ ਦਾ ਬਲ ਬਖਸ਼ ਨੇ ਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਗਰੀਬ ਨਿਵਾਜ ਆਪ ਮੇਰ ਕਰਨ ਸੁੱਖ ਵਰਤਾਉਣ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈ ਭੁੱਲ ਚੁੱਕ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮੱਤ ਬਖਸ਼ਣੀ ਤੁਸੀਂ ਜਿੰਨੀਆਂ ਸੰਗਤਾਂ ਆਏ ਹੋ ਦੁੱਖ ਦੀ ਘੜੀ ਵਿੱਚ ਦੁੱਖ ਵੰਡਾਇਆ ਭਾਈ ਸਾਹਿਬ ਜੀ ਹੁਣਾਂ ਨਾਲ ਪਰਿਵਾਰ ਨਾਲ ਆਪ ਸੰਗਤਾਂ ਦਾ ਵਾਹਿਗੁਰੂ ਦੇ ਭਾਣੇ ਵਿੱਚ ਧੰਨਵਾਦ ਹੈ ਸੋ ਸਲੋਕ ਪੜ੍ਹ ਕੇ ਅਰਦਾਸ ਕਰਾਂਗੇ ਫਿਰ ਸ਼੍ਰੀ ਮੁੱਖ ਵਾਕ ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ ਹੋਈ ਭੁੱਲ ਦੀ ਮਾਫ਼ੀ ਬਖਸ਼ਣੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ

ਪਿਆ ਕੋਈ ਨਾ ਉਹ ਨਾ ਜਾ ਮੇਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨਉ ਨਿਧਾ ਵੈ ਧਾਇ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ

ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹਿ ਅਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਹਲਤ ਪਲਤ ਕੇ ਰੱਖਿਆ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹਿ ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹਿ ਬੀਬੀ ਰਵਿੰਦਰ ਕੌਰ ਜੀ ਧਰਮ ਸਪਤਨੀ ਭਾਈ ਬਲਜਿੰਦਰ ਸਿੰਘ ਜੀ ਪਿਛਲੇ ਦਿਨੀ ਸੱਚੇ ਪਾਤਸ਼ਾਹ ਜੀਓ ਸਵਾਸਾਂ ਰੂਪੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਪੰਜ ਭੂਤਕ ਸਰੀਰ ਦੇਹ 'ਤੇ ਆ ਗਏ ਸਨ ਇਸ ਵੇਲੇ ਤਿੰਨਾਂ ਦੀ ਵਿਛੜੀ ਹੋਈ ਆਤਮਾ ਬੀਬੀ ਰਵਿੰਦਰ ਕੌਰ ਜੀ ਦੀ ਸੱਚੇ ਪਾਤਸ਼ਾਹ ਸਦਗਤੀ ਕਲਿਆਣ ਹਿੱਤ ਆਪ ਜੀ ਕੇ ਹਜ਼ੂਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਦਰਬਾਰ ਹਾਲ ਵਿੱਚ ਸੱਚੇ ਪਾਤਸ਼ਾਹ ਜੀ ਬੈਰਾਗਮਈ ਬਾਣੀ ਦਾ ਸ਼ਬਦ ਕੀਰਤਨ ਗਾਇਨ ਹੋਇਆ ਹੈ ਆਪ ਜੀ ਦੀ ਦਰਸਾਈ ਹੋਈ ਮਰਯਾਦਾ ਅਨੁਸਾਰ ਸੱਚੇ ਪਾਤਸ਼ਾਹ ਕਥਾ ਵਿਚਾਰ ਹੋਈ ਹੈ ਆਪ ਦੇ ਸੇਵਕਾਂ ਪਾਸੋਂ ਸ਼ਬਦ ਕੀਰਤਨ ਗਾਇਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਕਥਾ ਕੀਰਤਨ ਸਮੁੱਚੀ ਪੜ੍ਹੀ ਸੁਣੇਗੀ ਭਜਨ ਬਾਣੀ ਦਾ ਫਲਾ ਦੇਸ਼ ਬਖਸ਼ਿਸ਼ ਕਰਦੇ ਹੋਏ ਵਿਛੜੀ ਹੋਈ ਆਤਮਾ ਬੀਬੀ ਰਵਿੰਦਰ ਕੌਰ ਜੀ ਨੂੰ ਬਖਸ਼ ਕੇ ਸਦਾ ਸਦਾ ਲਈ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਪਿੱਛੇ ਸੱਚੇ ਪਾਤਸ਼ਾਹ ਜੀ ਉਹ ਭਾਈ ਸਾਹਿਬ ਜੀ ਉਹਨਾਂ ਨੂੰ ਬੱਚੀਆਂ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਕਰਨੀਆਂ ਅੰਗ ਸੰਗ ਸਹਾਈ ਹੋਣਾ ਸੱਚੇ ਪਾਤਸ਼ਾਹ ਜੀ ਉਹ ਮੇਰਾ ਮਰਤਾਉਣੀਆਂ ਬੇਅੰਤ ਸੰਗਤ ਨੇ ਆਪ ਜੀ ਦੇ ਭਾਣੇ ਵਿੱਚ ਹਾਜ਼ਰੀ ਭਰੀ ਹੈ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸੇਵਕ ਪਰਿਵਾਰ ਵੱਲੋਂ ਭਾਣੇ ਵਿੱਚ ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਵਸਤਰ ਹਾਜ਼ਰ ਹਨ ਤਿੰਨਾਂ ਦੇ ਆਪ ਜੀ ਨੇ ਭੇਟਾਵਾਂ ਅੰਗੀਕਾਰ ਕਰਨੀਆਂ ਲੋਕ ਪਰਲੋਕ ਵਿੱਚ ਅੰਗ ਸੰਗ ਸਹਾਈ ਹੋਣਾ ਸੁੱਖ ਵਰਤਾਉਣੇ ਸੱਚੇ ਪਾਤਸ਼ਾਹ ਜੀਓ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਕਿਰਪਾ ਕਰੋ ਇਸ ਵੇਲੇ ਪਾਵਨ ਸ਼੍ਰੀ ਮੁੱਖ ਆਪ ਜੀ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਐਲਾਣੀਆਂ ਦੇ ਜਾਪ ਹੋਏ ਨੇ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਕਿਰਪਾ ਕਰਨੀ ਅੰਗ ਸੰਗ ਸਹਾਈ ਹੋਣਾ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸੇਵਕ ਪਰਿਵਾਰ ਨੂੰ ਬੱਚਿਆਂ ਨੂੰ ਸਾਧ ਸੰਗਤ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ